ਨਮਸਕਾਰ ਸਬਰੰਗ, ਇੱਕ ਹੋਰ ਸ਼ਾਮ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੈ। ਅੱਜ ਦੀ ਸ਼ਾਮ ਥੋੜ੍ਹੀ ਬਾਕੀ ਸ਼ਾਮ ਨਾਲੋਂ ਅਲੱਗ ਹੋਏਗੀ। ਇਟ ਵਿਲ ਬੀ ਅ ਬਿਟ ਡਿਫਰੈਂਟ, ਕਿਉਂਕਿ ਸਾਡੇ ਕੋਲ ਇੱਕ ਐਸੀ ਟੀਮ ਆ ਰਹੀ ਹੈ ਜਿਨ੍ਹਾਂ ਦੇ ਅਕੀਦੇ, ਜਿਨ੍ਹਾਂ ਦੇ ਏਮ ਬੜੇ ਡਿਫਰੈਂਟ ਨੇ, ਔਰ ਪੋਦਾਰ ਸਾਹਿਬ ਨੇ, ਮਿਸਿਸ ਪੋਦਾਰ, ਸੁਨੀਤਾ ਪੋਦਾਰ ਜੀ, ਉਹਨਾਂ ਦੀ ਇੱਕ ਔਰਗਨਾਈਜੇਸ਼ਨ ਹੈ ਜਿਹਦਾ ਨਾਂ ਹੈ ਜੀ ਆਸ਼ਾ। ਉਹ ਇੱਕ 5 ਕਿਲੋਮੀਟਰ ਦੀ ਰਨ ਐਂਡ ਵਾਕ ਇੱਥੇ ਉਹਦਾ ਆਯੋਜਨ ਕਰ ਰਹੇ ਨੇ, ਤੇ ਉਹਦੇ ਬਾਰੇ ਅਸੀਂ ਸਾਰੀ ਗੱਲਬਾਤ

0: नहीं देखिए जो संस्कार मिलते हैं ना जो कहीं छूटते नहीं, वो कहीं ना कहीं जब भी मौका मिलता है अवसर मिलता है तो वो संस्कार तो आते ही हैं।
1: बस यही हम सब आज जो इकट्ठे हुए हैं जी, जी, जी करने आए हैं कि भाई सब जने टाइम पे पहुंचिएगा
0: जी,
1: ये नहीं सोचिए कि अच्छा जी हो जाएगी, नहीं नहीं यहाँ पे सब कुछ टाइम पे चाहिए क्योंकि हमने भी सिटी से परमिशन ले रखी है
0: जी जी,
1: इस पार्क में सारा इंतजाम
0: जी,
1: तो आप लोग टाइम पर आए जैसे बाकी किसी वॉक पे जाते हैं या कहीं पे
0: जी
1: हमें जाना।
0: तो हमारे साथ नई मेहमान जुड़ी है तो इनको जरा माइक दीजिए, ये भी अपना परिचय करवाएं और ये भी बताएं कि आप इस सारे उपक्रम से कैसे जुड़ी।
2: हेलो सत श्री अकाल सलाम, दिस इज मैं रमन गिल बोल रही हूँ। तो
0: नहीं नहीं तुसी पंजाबी च गल करो।
2: हाँ जी मैं पंजाबी छोड़ के
0: क्योंकि असि पंजाबी दे विच सानू कोई बुलारा चाहिदा सीगा
2: जी, उन्होंने हिंदी च गल कीती तो मैं पंजाबी।
0: नहीं नहीं हाँ जी हाँ जी हाँ जी
2: थैंक यू।
0: हाँ जी
2: सो आशा सर्कल ए बहुत मेहनत कर रहे ने
0: जी,
2: ते मैं तुसी जिवें पुछया किस तरह जुड़ी हुई है, हाँ जी मैनू ए जानदे ने ते पहले दिन तो ए मैं जुड़ी हुई है ते 90 डेज दा चैलेंज मैं भी कर रही हैगी है एंड बीइंग हेल्थ कॉन्शियस आई नो कि ए किन्ना एदा जरूरी है कि आप अपने हेल्थ नु ध्यान रखिए, ते जिहड़ा आशा सर्कल जिहड़ी अवेयरनेस क्रिएट कर रहा है ये बहुत जरूरी है। वी नीड मोर लाइक दीज काइंड ऑफ वॉक्स मोर, क्योंकि जिन्ना ज्यादा आप अवेयरनेस लेके आंदे हैगे स्पेशली अपने साउथ एशियन कम्यूनिटीज विच उन्नी ही इंपोर्टेंस हैगी है एदे विच। तुसी आओ प्लीज आओ, संडे नु पहुंचो, 4 अक्टूबर नु पहुंचो, अपने बच्चा नु लेके आओ। 9:30 रजिस्ट्रेशन शुरू होएगी, जे तुसी नहीं रजिस्ट्रेशन कीती हैगी ते ओदों तुहाडी शुरू तुहाडी आएगी रजिस्ट्रेशन होएगी, तुहानू टी शर्ट्स मिलणगियां। इहो जे इवेंट्स जिहड़े हुंदे ना दे ब्रिंग लॉट ऑफ एंथूजियाज़म, तुसी जदों उत्थे पहुंचोगे ते जिहड़ा माहौल हुंदा है ना ओह इक डिफरेंट ही हुंदा हैगा। सो तुसी जिहड़ा मर्जी वर्ग दा जिहड़ा हैगा ना एडल्ट हैगा यूथ हैगा छोटे बच्चे हैगे ए सारे वास्ते हैगा, तुसी उत्थे पहुंचो प्लीज, क्योंकि इहो जे इवेंट्स करन वास्ते बहुत मेहनत लगदी हैगी है। ते मैनू पता है सुनीता जी शर्मा जी ने ते होर जिहड़ी इहनां दी टीम हैगी है उहनां ने बहुत मेहनत कीती हैगी है, ते आपां इहनां दा साथ दईए इहो जे इवेंट नूं आपां सक्सैसफुल करिए, क्योंकि मैनू पता है कि इहदा बहुत ही इंपोर्टेंस हैगा जिहड़ा ਜਿਹੜੀ ਆਪਾਂ ਹੈਲਥ ਰਿਲੇਟਡ ਹੈਗਾ। ਜਿਵੇਂ ਆਪਾਂ ਛੋਟੇ ਹੁੰਦੇ ਤੋਂ ਸੁਣਿਆ ਹੈਗਾ ਹੈਲਥ ਇਜ਼ ਵੈਲਥ, ਮੇਰੇ ਪੇਰੈਂਟਸ ਵੀ ਹਮੇਸ਼ਾ ਕਹਿੰਦੇ ਸੀ ਹੈਲਥ ਇਜ਼ ਵੈਲਥ ਹੈ ਨਾ। ਸੋ ਇਸ ਚੀਜ਼ ਨੂੰ ਕਿਉਂਕਿ ਆਪਾਂ ਇੱਥੇ ਆ ਕੇ ਇੰਨਾ ਆਪਣੇ ਕੰਮਾਂ ਵਿੱਚੋਂ ਉਲਝ ਜਾਂਦੇ ਹਾਂ ਨਾ ਕਿ ਆਪਾਂ ਹੈਲਥ ਦਾ ਧਿਆਨ ਨਹੀਂ ਕਰਦੇ ਹੈਗੇ। ਸੋ ਆਸ਼ਾ ਸਰਕਲ ਇੱਕ ਬਹੁਤ ਹੀ ਵਧੀਆ ਕੰਮ ਕਰ ਰਿਹਾ ਹੈਗਾ ਐਂਡ ਵੀ ਨੀਡ ਟੂ ਸਪੋਰਟ ਦੈਮ, ਐਂਡ ਜਿੰਨਾ ਤੁਸੀਂ ਆਪਣੇ ਤੁਸੀਂ ਪਹੁੰਚੋ ਆਪਣੇ ਜਿਹੜੇ ਹੈਗੇ ਫਰੈਂਡ ਸਰਕਲ ਵਿੱਚ ਜਿਹੜੇ ਤੁਹਾਡੇ ਗਰੁੱਪਸ ਨੇ ਉਹਨਾਂ ਨੂੰ ਵੀ ਦੱਸੋ ਉੱਥੇ ਪਹੁੰਚੋ। ਜਿਵੇਂ ਸੁਨੀਤਾ ਜੀ ਨੇ ਕਿਹਾ ਉੱਥੇ ਹੋਰ ਵੀ ਹੋਣਗੇ, ਯੂ ਨੋ ਡੀਜੇ ਹੋਏਗਾ, ਖੈਰ ਉਹ ਤੇ ਬਾਅਦ ਚੋਂ ਚੱਲੇਗਾ, ਉਹ ਤੇ ਬਾਅਦ ਚੋਂ ਹੋਏਗਾ, ਬਟ ਮੇਨ ਜਿਹੜਾ ਹੈਗਾ ਯੂ ਗੈਟ ਇੰਸਪਾਇਰਡ। ਜਿਹੜੇ ਉੱਥੇ ਜਿਹੜੇ ਕਦੀ ਤੁਸੀਂ ਦੇਖਦੇ ਹੋ ਕਿ ਤੁਸੀਂ ਸੀਨੀਅਰ ਜੋ ਉੱਥੇ ਪਹੁੰਚਦੇ ਹੋ ਤੇ ਤੁਸੀਂ ਯੂਥ ਐਜ਼ ਅ ਯੂਥ ਤੁਸੀਂ ਸੋਚਦੇ ਹੋ ਹੈ ਉਹ ਇੰਨਾ ਵਾਕ ਕਰ ਲੈਂਦਾ ਜਾਂ ਰਨ ਕਰ ਲੈਂਦਾ ਹੈਗਾ, ਐਂਡ ਈਵਨ ਯੂ ਨੀਡ ਟੂ ਬੀ ਯੂ ਨੋ ਗੈਟਿੰਗ ਇੰਸਪਾਇਰਡ ਫਰੋਮ ਦੀ ਅਦਰ ਪੀਪਲ ਅਰਾਊਂਡ ਜਿਹੜੇ ਇਹੋ ਜਿਹੇ ਇਵੈਂਟਸ ਵਿੱਚ ਪਾਰਟੀਸਪੇਟ ਕਰਦੇ ਆ। ਸੋ ਵੈਨ ਯੂ ਗੈਟ ਇੰਸਪਾਇਰਡ ਤੁਸੀਂ ਆਪ ਉਸ ਵਿੱਚ ਹਿੱਸਾ ਗਾਂ ਦੀ ਗਾਂ ਹਰ ਸਾਲ ਤੁਸੀਂ ਲਓਗੇ ਤੇ ਆਲਸੋ ਯੂ ਵਿਲ ਬੀ ਇੰਸਪਾਇਰਿੰਗ ਅਦਰ, ਸੋ ਦੇਰ ਇਜ਼ ਅ ਚੇਨ ਰਿਐਕਸ਼ਨ ਦੈਟ ਇਜ਼ ਹੈਪਨਿੰਗ। ਤੇ ਮੈਂ ਹੋਪ ਕਰਦੀ ਹਾਂ ਕਿ ਤੁਸੀਂ ਉੱਥੇ ਪਹੁੰਚੋਗੇ ਸੰਡੇ ਨੂੰ 4 ਅਕਟੂਬਰ ਨੂੰ, ਆਪਣੀ ਫੈਮਿਲੀਜ਼ ਨੂੰ ਫਰੈਂਡਸ ਨੂੰ ਪਲੀਜ਼ ਲੈ ਕੇ ਆਓ ਉੱਥੇ।
0: ਤੁਸੀਂ ਬੜੇ ਉਤਸ਼ਾਹ ਨਾਲ ਸਾਰੀ ਗੱਲ ਕੀਤੀ ਹੈ ਔਰ ਬਹੁਤ ਅੱਛਾ ਲੱਗਾ, ਕਿਉਂਕਿ ਜੇ ਅਸੀਂ ਦੌੜ ਦਾ ਕੰਮ ਕਰਨਾ ਤੇ ਉਤਸ਼ਾਹ ਹੀ ਨਾ ਹੋਵੇ ਤੇ ਗੱਲ ਕਿੱਥੇ ਬਣਦੀ ਹੈ। ਹਾਂਜੀ ਔਰ ਤੁਸੀਂ ਕੋਈ ਸਪੋਰਟਸ ਨਾਲ ਜੁੜੇ ਰਹੇ ਕਦੀ?
2: ਵੈਲ ਵੈਨ ਆਈ ਵਾਸ 40 ਇਅਰਸ ਓਲਡ, ਆਈ ਐਮ ਆਲਮੋਸਟ ਗੋਇੰਗ ਟੂ ਬੀ 60, ਪਰ ਜਦੋਂ ਮੈਂ 40 ਇਅਰਸ ਓਲਡ ਸੀਗੀ
0: ਤੁਸੀਂ 60 ਦੇ ਲੱਗਦੇ ਨਹੀਂ ਗਿਲ ਮਹਤਰਮਾ ਜੀ।
2: ਥੈਂਕ ਯੂ ਜੀ। ਸੋ ਉਦੋਂ ਮੈਂ ਭਜਣਾ ਸ਼ੁਰੂ ਕੀਤਾ ਸੀਗਾ ਇੱਥੇ ਆ ਕੇ, ਸੋ ਉਦੋਂ ਫਿਰ ਸੋ ਆਈ ਨੋ ਦੀ ਇੰਪੋਰਟੈਂਸ।
0: ਤੁਸੀਂ ਕਿੱਥੋਂ, ਪੰਜਾਬ ਤੋਂ ਕਿਹੜੇ ਇਲਾਕੇ ਚੋਂ ਆਏ?
2: ਹਾਂਜੀ ਅਸੀਂ, ਮੈਂ ਲੁਧਿਆਣੇ ਦੀ ਬ੍ਰੌਟ ਅਪ
0: ਹੈ। ਅੱਛਾ ਠੀਕ ਹੈ ਜੀ।
2: ਤੇ ਆਈ ਵਾਸ 40 ਜਦੋਂ ਲਾਈਕ ਮਾਈ ਸਿਸਟਰ ਐਟ ਦੈਟ ਟਾਈਮ ਸ਼ੀ ਟੋਲਡ ਮੀ ਕਿ ਇੱਥੇ ਹੋਣਗੇ ਰਨਿੰਗ ਰੂਮਸ ਹੋਣਗੇ, ਜਿਮ
0: ਹੋਏਗਾ,
2: ਸਟਾਰਟਡ ਗੋਇੰਗ ਦੇਅਰ ਐਂਡ ਯੂ ਨੋ ਆਈ ਸਟਾਰਟਡ participating in marathons and got an opportunity to go to even to like a different outside Calgary.

0: So that is how I'm really enthusiastic about these. Menu enthusiasm hunda ki oh je events vich participate jehda karna na bahut zaruri hunda hai.
1: Haan, apni sehat
0: waste jehda na bahut zaruri hai.
1: Nahi nahi tuhadi sari gal baat to na Punjab ubhar gaya hai. Kyunki Punjab da ik apna utsha hai.
0: Thank you.
1: Aur oh jehda utsha jehda oh sanu kyunki dekho assi gidda bhangda khana peena kheti baadi haan ji aur oh fir आर्मी स्पोर्ट्स सारा जेड़ा वो पंजाब दे बड़े एहो जे फीचर्स ने जिन्हां दी गल अक्सर होंदी रहिंदी
0: है ਜਿਹੜੇ ਪੰਜਾਬੀ ਉਹਨਾਂ ਵਿੱਚ ਤਾਂ ਬਹੁਤ ਜਿਵੇਂ ਸਟਰੈਂਥ ਹੈਗੀ ਹੈ ਸੋ ਉਹਨਾਂ ਮਤਲਬ ਕਿ ਜੋ ਜੋਸ਼ ਹੈਗਾ
1: ਤੇ
0: ਜਿੰਨਾ ਆਪਾਂ ਇਹੋ ਜਿਹੇ ਇਵੈਂਟਸ ਖਾਸ ਕਰਕੇ ਜੋਸ਼ ਨਾਲ ਜਦੋਂ ਆਪਾਂ ਕਰਦੇ ਹੈਗੇ ਆ ਤੇ ਉਹਨਾਂ ਨੂੰ ਆਪਾਂ ਬਹੁਤ ਵਧੀਆ ਬਣਾ ਸਕਦੇ ਹੈਗੇ ਆ
1: ਦੇਖੋ ਸਾਡੇ ਕੋਲ ਯੂਪੀ ਤੋਂ ਬੰਦੇ ਨੇ ਜੀ ਇਹ ਦਿਮਾਗੀ ਤੌਰ ਤੇ ਬੜੇ ਵਧੀਆ ਨੇ ਹੈਨਾ ਜੀ ਤੇ ਇਹ ਸਾਰਾ ਉਹ ਕਿਵੇਂ ਜਿਹਨੂੰ ਐਡਮਿਨਿਸਟ੍ਰੇਟਿਵ ਸਾਰੀ ਗੱਲ ਨੂੰ ਕਿਵੇਂ ਕਰਨਾ ਹੈ ਕਿਵੇਂ ਚਲਾਉਣਾ ਹੈ ਔਰ ਜੇ ਤੁਸੀਂ ਯੂਪੀ ਦੇ ਇਤਿਹਾਸ ਨੂੰ ਦੇਖੋ ਤੇ ਉੱਥੋਂ ਕਿੰਨੇ ਵੱਡੇ ਵੱਡੇ ਫਰੀਡਮ ਫਾਈਟਰ ਵੀ ਹੋਏ ਨੇ ਔਰ ਉਹ ਕਿਵੇਂ ਉਹਨਾਂ ਨੇ ਵਿਉਂਤਬੰਦੀਆਂ ਕੀਤੀਆਂ ਨੇ ਝਾਂਸੀ ਰਾਣੀ ਤੋਂ ਲੈ ਕੇ ਫਿਰ ਬਾਦਸ਼ਾਹ ਜ਼ਫਰ ਤੱਕ ਸੋ ਸਾਰਾ ਤਾਂਤੀਆ ਟੋਪੇ ਸਾਰੇ ਮਿਲ ਮੁਲ ਕੇ ਉਹ ਇੱਕ ਬੜੀ ਵੱਡੀ ਕ੍ਰਾਂਤੀ ਸੀ 1857 ਦੀ ਉਹ ਸਾਰੀ ਯੂਪੀ ਤੋਂ ਹੀ ਪੈਦਾ ਹੋਈ ਸੀ
2: ਹਾਂਜੀ
1: ਲੇਕਿਨ ਪੰਜਾਬ ਜਿਹੜਾ ਹੈ ਉਹ ਫੋਰ ਫਰੰਟ ਤੇ ਹਮੇਸ਼ਾ ਲੜਦਾ ਰਿਹਾ ਹੈਨਾ ਜੀ
0: ਹਾਂਜੀ
1: ਤੁਸੀਂ ਦੇਖੋ ਕਿ ਕਿੰਨਾ ਵਧੀਆ ਕੋਂਬੀਨੇਸ਼ਨ ਸੀਗਾ ਕਿੰਨਾ ਵਧੀਆ ਕੋਂਬੀਨੇਸ਼ਨ ਸੀਗਾ ਕਿ ਆਜ਼ਾਦ ਜਿਹੜੇ ਨੇ ਭਗਤ ਚੰਦ ਹਾਂਜੀ ਔਰ ਇਧਰੋਂ ਭਗਤ ਸਿੰਘ ਹਾਂਜੀ ਉਧਰੋਂ ਬੰਗਾਲ ਦੇ ਵਿੱਚੋਂ ਦੱਤ ਉਹ ਸਾਰਾ ਇੱਕ ਬਹੁਤ ਵਧੀਆ ਕੋਂਬੀਨੇਸ਼ਨ ਸੀਗਾ ਔਰ ਲੇਕਿਨ ਇਹ ਕਿ ਜਿਹੜੀ ਮੈਂ ਪੰਜਾਬ ਦੀ ਗੱਲ ਕੀਤੀ ਉਹ ਜਿਹੜੀ ਪੂਰੇ ਉਤਸ਼ਾਹ ਲਈ ਜਿਹੜੀ ਤੁਹਾਡੀ ਆਵਾਜ਼ ਦੇ ਵਿੱਚ ਸੀਗੀ ਮੈਂ ਉਹ ਥੋੜੀ ਉਹਦੀ ਗੱਲ ਕੀਤੀ ਸੀ
3: ਮੈਂ ਵੀ ਪੰਜਾਬੀ ਹਾਂ ਜੀ
1: ਹਾਂਜੀ ਤੁਸੀਂ ਬੋਲੋ ਜੀ ਤੁਸੀਂ ਗੱਲ ਕਰੋ
3: ਨਹੀਂ ਨਹੀਂ ਵੈਸੇ ਤਾਂ ਰਮਨ ਜੀ ਨੇ ਸਾਰਾ ਕੁਝ ਦੱਸ ਹੀ ਦਿੱਤਾ ਇੱਕ ਵਾਰੀ ਫੇਰ ਅਸੀਂ ਸਾਰਿਆਂ ਨੂੰ ਅਪੀਲ ਕਰਨਾ ਚਾਹਾਂਗੇ ਕਿ ਜਿਹੜਾ ਕਿ ਹੋਣ ਜਾ ਰਿਹਾ ਤੁਹਾਡੇ ਆਪਣੇ ਸ਼ਹਿਰ ਨਾਰਥ ਈਸਟ ਵਿੱਚ ਵੈਸਟ ਵਿੰਡ ਪਾਰਕ ਖੁੱਲਾ ਡੁੱਲਾ ਪਾਰਕ ਹੈ ਅਸੀਂ ਉੱਥੇ ਹੋਵਾਂਗੇ ਜੀ 9:30 ਤੇ ਰਜਿਸਟ੍ਰੇਸ਼ਨ ਸ਼ੁਰੂ ਕਰ ਦੇਣੀ ਹੈ ਵੀ ਪ੍ਰੋਮਿਸ ਵੀ ਗੋਨਾ ਬੀ ਦੇਅਰ ਬਿਫੋਰ ਯੂ ਗਾਇਜ਼ ਤੇ ਤੁਸੀਂ ਸਾਰੇ ਪਹੁੰਚੋ ਜਿਨ੍ਹਾਂ ਨੇ ਰਜਿਸਟ੍ਰੇਸ਼ਨ ਨਹੀਂ ਕਰਾਇਆ ਨੋ ਵਰੀਜ਼ ਰਜਿਸਟ੍ਰੇਸ਼ਨ ਰਹਿ ਗਿਆ ਜਿਨ੍ਹਾਂ ਦਾ ਨੋ ਵਰੀਜ਼ ਅਸੀਂ ਹੈਗੇ ਹਾਂ ਤੁਹਾਨੂੰ ਆਉਣਾ ਪਏਗਾ ਜਿਹੜੇ ਸਿਰਫ $5 ਦੀ ਗੱਲ ਹੋ ਰਹੀ ਹੈ $5 ਹੈ ਕਿ ਸਿਰਫ ਵੀ ਕੈਨ ਕਾਊਂਟ ਯੂ ਗਾਇਜ਼ ਤੁਹਾਨੂੰ ਟੀ ਸ਼ਰਟ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਤੁਹਾਨੂੰ ਟਰੋਫੀਜ਼ ਜਾਂ ਬੈਚਿਸ ਜਾਂ ਰੈਕੋਗਨਾਈਜੇਸ਼ਨ ਵਾਸਤੇ ਅਸੀਂ ਜੋ ਵੀ ਕਰ ਰਹੇ ਹਾਂ ਆਸ਼ਾ ਸਰਕਲ ਦੀ ਇੱਕ ਕੋਸ਼ਿਸ਼ ਹੈ ਸਾਡੇ ਸਪੋਂਸਰ ਸਾਡੇ ਨਾਲ ਆਪ ਵੱਧ ਚੜ ਕੇ ਆਏ ਨੇ ਆਸ਼ਾ ਸਰਕਲ ਨੂੰ ਹੋਰ ਜ਼ਿਆਦਾ ਹੁੰਗਾਰਾ ਭਰਨ ਨੂੰ ਮਿਲ ਰਿਹਾ ਤੇ ਜਿੱਦਾਂ ਕਿ ਰਮਨ ਜੀ ਨੇ ਤਾਂ ਸਾਰਾ ਕੁਛ ਕਲੀਅਰ ਦੱਸਤਾ ਸਾਡੇ ਸੁਨੀਤਾ ਜੀ ਨੇ ਵੀ ਦੱਸ ਦਿੱਤਾ ਕਿ ਵਟ ਵੀ ਗੋਨਾ ਡੂ ਓਵਰ ਦੇਅਰ ਸੋ ਜ਼ਰੂਰੀ ਨਹੀਂ ਹੈ ਕਿ ਤੁਸੀਂ ਭੱਜਣਾ ਸਾਨੂੰ ਕਈ ਇਨਕੁਆਇਰੀਜ਼ ਆ ਰਹੀਆਂ ਮੈਨੀ ਆਫ ਦੈਮ ਦੇ ਆਰ ਸੇਇੰਗ ਦੇ ਆਰ ਨਾਟ ਕੈਪੇਬਲ ਟੂ ਰਨ ਤੇ ਜ਼ਰੂਰੀ ਨਹੀਂ ਤੁਸੀਂ ਭੱਜਣਾ ਤੁਸੀਂ ਚੱਲੋ ਮੈਂ ਤਾਂ ਆਪ ਚੱਲਣ ਵਾਲਿਆਂ ਚ ਚੱਲਣਾ ਮੈਂ ਹੁਣੇ ਹੁਣੇ ਤਾਂ ਸਿੱਖਿਆ ਬੱਚਿਆਂ ਵਾਂਗਰ ਸੋ ਤੁਸੀਂ ਵੀ ਆਓ ਜੀ ਅਸੀਂ ਸਾਰੇ ਮਿਲ ਕੇ ਚੱਲਾਂਗੇ ਆਰਾਮ ਨਾਲ ਚੱਲਾਂਗੇ ਸੋ ਚੱਲਣ ਦੇ ਵਿੱਚ ਕੀ ਹੋਣਾ 5 ਕਿਲੋਮੀਟਰ ਪਤਾ ਵੀ ਨਹੀਂ ਚੱਲਣੇ ਕਿੱਥੇ ਹੋ ਗਏ ਤੇ ਜੇ ਤੁਸੀਂ ਥੱਕ ਗਏ ਕੁਛ ਹੋ ਗਿਆ ਸਾਡੇ ਕੋਲ ਸਾਰੀਆਂ ਫੈਸਿਲਿਟੀਜ਼ ਹੈਗੀਆਂ ਵੈਸੇ ਤਾਂ ਜਿਨ੍ਹਾਂ ਨੇ ਆਲਰੇਡੀ ਜੁਆਇਨ ਕੀਤਾ ਹੋਇਆ ਇਸੇ ਲਈ ਕਿਹਾ ਸੀ ਨਾ ਟਾਈਮ ਤੇ ਜੁਆਇਨ ਕਰ ਲਓ ਜਿਨ੍ਹਾਂ ਨੇ ਕੀਤਾ ਹੋਇਆ ਉਹ ਤਾਂ ਬਈ 5 ਕਿਲੋਮੀਟਰ ਕੁਛ ਵੀ ਨਹੀਂ ਇਸ ਦਿਨ ਚ ਪਤਾ ਨਹੀਂ ਕਿੰਨੇ ਕਿੰਨੇ ਕਿਲੋਮੀਟਰ ਤੈਅ ਕਰ ਰਹੇ ਆ ਸੋ ਤੁਸੀਂ ਵੀ ਕਰ ਸਕਦੇ ਹੋ ਐਨੀ ਟਾਈਮ ਤੁਹਾਡਾ ਮੂਡ ਬਣਦਾ ਹੈ ਰਾਤ ਦੇ 12 ਵਜੇ ਵੀ ਤੁਸੀਂ ਆਪਣੇ ਆਪ ਨੂੰ ਕਹੋ ਤਾਂ ਸਾਡਾ ਐਪ ਜਿਹੜਾ ਓਪਨ ਹੈ ਸਵੇਰ ਦੇ 1 ਵਜੇ 2 ਵਜੇ 4 ਵਜੇ ਵੀ ਲੋਕੀ ਭੱਜਣਾ ਸ਼ੁਰੂ ਕਰ ਦਿੰਦੇ ਆ ਐਂਡ ਨਾਓ ਡੇਜ਼ ਰਮਨ ਜੀ ਤੁਸੀਂ ਤਾਂ ਦੇਖ ਹੀ ਰਹੇ ਹੋ ਨਾ ਕਿਸ ਤਰ੍ਹਾਂ ਕਰ ਰਿਹਾ ਜਿਸ ਟਾਈਮ 12 ਵਜੇ ਅਸੀਂ ਕਹਿੰਦੇ ਨਹੀਂ ਨਹੀਂ ਕੱਲ ਪਤਾ ਨਹੀਂ ਟਾਈਮ ਹੈਗਾ ਕਿ ਨਹੀਂ ਹੈਗਾ ਵੀ ਸਟਾਰਟ ਵਾਕਿੰਗ ਸੋ ਤੇਰੇ ਬਣ ਗਏ ਜ਼ਿਆਦਾ ਸਾਡੇ ਬਣ ਗਏ ਉਹਦੇ ਸਟੈਪਸ ਬਣ ਗਏ ਇਹਦੇ ਨਾਲ ਅਸੀਂ ਹੈਲਦੀ ਲਾਈਫ ਜੀ ਰਹੇ ਹਾਂ ਰਾਈਟ ਸੋ ਰਮਨ ਜੀ ਇੱਕ ਹੋਰ ਗੱਲ ਮੈਂ ਪੁੱਛਣਾ ਚਾਹਾਂਗੀ ਤੁਸੀਂ ਇੰਨੇ ਦਿਨਾਂ ਦਾ ਜਿੰਨਾ ਵਾਕ ਕੀਤਾ ਹੈ ਤੁਸੀਂ ਆਲਰੇਡੀ ਭੱਜ ਰਹੇ ਸੀਗੇ ਹਾਊ ਡੂ ਯੂ ਫੀਲ ਕਿ ਇੰਨਾ ਸਾਡੇ ਨਾਲ ਆਸ਼ਾ ਸਰਕਲ ਦੇ ਨਾਲ ਜਿਹੜੀ ਆਸ਼ਾ ਨਾਲ ਤੁਸੀਂ ਚੱਲ ਰਹੇ ਹੋ ਡਿਡ ਯੂ ਫੀਲ ਐਨੀ ਚੇਂਜ
0: ਹਾਂਜੀ ਅੱਛਾ ਲੱਗਦਾ ਜਦੋਂ ਜ਼ਿਆਦਾ ਕਿਉਂਕਿ ਕਾਫੀ ਵਿੱਚ ਜਦੋਂ ਖਾਸ ਕਰਕੇ ਕਈ ਵਿੱਚ ਫਰੈਂਡਸ ਹੈਗੀਆਂ ਨੇ ਜਾਂ ਜਿਹੜੇ ਹੋਰ ਤੁਸੀਂ ਹੋਰ ਇਹਦੇ ਥਰੂ ਤੁਸੀਂ ਹੋਰਾਂ ਨੂੰ ਵੀ ਤੁਸੀਂ ਮਿਲਦੇ ਹੋ ਜਿਹੜੇ ਇਹਦੇ ਵਿੱਚ ਇਨਵੋਲਵਡ ਨੇ ਸੋ ਦੈਟ ਇਜ਼ ਆਲਸੋ ਅਨਦਰ ਬਿਊਟੀ ਆਫ ਇਟ
3: ਪਰ ਰਮਨ ਜੀ ਤੁਸੀਂ ਤਾਂ ਆਲਰੇਡੀ ਭੱਜ ਰਹੇ ਸੀ ਨਾ ਮੈਂ ਤਾਂ ਬਿਲਕੁਲ ਨਹੀਂ ਚੱਲ ਰਹੀ ਸੀ ਆਈ ਐਮ ਅ ਲੇਜ਼ੀ ਲਿਜ਼ਰਡ ਮੈਂ ਬਹੁਤ ਐਕਟਿਵ ਹਾਂ ਕੰਮ ਕਰਦੀ ਹਾਂ ਬਟ ਜਿਹੜੇ ਫੈਂਸੀ ਫੈਂਸੀ ਵਾਲੇ ਮਾਈ ਹਸਬੈਂਡ ਇਜ਼ ਗਿਵਿੰਗ ਮੀ ਚੈਲੰਜ ਨਾ ਹੋ ਕਿ ਜੇ ਤੂੰ ਇੰਨਾ ਚੱਲ ਸਕਦੀ ਹੈ ਹੀ ਇਜ਼ ਲਾਈਕ ਤੂੰ ਸਾਡੇ ਵਾਂਗਣ ਕੰਮ ਨਹੀਂ ਕਰਦੀ ਯੂ ਆਰ ਨੋਟ ਦੈਟ ਹਾਰਡ ਵਰਕਰ ਇੱਕ ਮੇਕਅਪ ਆਰਟਿਸਟ ਹੈ ਕਿਤੇ ਤੂੰ ਹੇਅਰ ਸਟਾਈਲਿਸਟ ਹੈ ਕਿਤੇ ਤੂੰ ਆਨਲਾਈਨ ਪੜ੍ਹਾ ਰਹੇ ਹਾਂ ਅਸੀਂ ਟੀਚਿੰਗ ਕਰ ਰਹੇ ਹਾਂ ਕਿਤੇ ਮੈਂ ਆਪਣੀ ਮੈਨੇਜਮੈਂਟ ਸੰਭਾਲ ਰਹੀ ਹਾਂ ਜਾਂ ਆਪਣੇ ਸਲੋਨਸ 'ਚ ਜਾਂਦੀ ਹਾਂ ਆਲਵੇਜ਼ ਆਈ ਐਮ ਸਿਟਿੰਗ ਸਿਟਿੰਗ ਸਿਟਿੰਗ

0: में आइए स्ट्रॉन्गर टुगेदर 5K रन एंड वॉक ऑन अक्टूबर 4th एट 9:30 प्रेरी विंड्स पार्क. सो आप सब लोग आइए, मिलिए और आशा सर्कल के साथ हम सब लोग इकट्ठे होकर वॉक करते हैं, रन करते हैं और चीयर्स करते हैं. थैंक यू, धन्यवाद.
1: रमन जी
2: स्वागत है आपका. जी
1: ਰਜੇਸ਼ ਜੀ ਨਾਲ ਬਹੁਤ ਪੁਰਾਣਾ ਹੈਗਾ ਤੇ ਰਜੇਸ਼ ਜੀ ਤੇ ਰਮੇਸ਼ ਜੀ ਤੁਹਾਡ ਨੂੰ ਮਿਲ ਕੇ ਬਹੁਤ
2: ਨਹੀਂ ਇਹ ਸਾਡੇ ਸਟੂਡੀਓ ਦੇ ਵਿਚ ਨਾ ਜੀ ਬੜਾ ਆਰਾਮ ਜਿਹਾ ਹੁੰਦਾ, ਬੜੇ ਬਿਲਕੁਲ ਐਂ ਲੱਗਦਾ ਘਰ ਚ ਬੈਠੇ ਆ. ਔਰ ਇਹ ਸਾਰੀ ਜਿਹੜੀ ਦੇਣ ਹੈ ਮੈਂ ਜਿਵੇਂ ਪਹਿਲੇ ਵੀ ਕਿਹਾ ਰਜੇਸ਼ ਜੀ ਦੀ ਹੈ
1: ਜੀ, ਤੇ ਬਹੁਤ ਪੋਜ਼ਿਟਿਵ ਲੱਗਿਆ ਇੱਥੇ ਆ ਕੇ ਤੇ ਥੈਂਕ ਯੂ ਆਸ਼ਾ ਸਰਕਲ ਦਾ. ਉਹਨਾਂ ਨੇ ਇੱਕ ਓਪਰਚੁਨਿਟੀ ਸਾਨੂੰ ਦਿੱਤੀ ਹੈਗੀ ਹੈ ਕਿ ਇਸ ਇਹਦੇ ਵਿੱਚ ਅਸੀਂ ਆਪਾਂ ਹਿੱਸਾ ਲਈਏ ਤੇ ਆਪ ਵੀ ਮੋਟੀਵੇਟ ਹੋਈਏ. ਜੇ ਤੁਸੀਂ ਆਲਰੇਡੀ ਰਨ ਕਰ ਰਹੇ ਹੋ ਇਟਸ ਸਟਿਲ ਆਲਵੇਜ਼ ਅ ਲਰਨਿੰਗ ਪ੍ਰੋਸੈਸ, ਇਟਸ ਆਲਵੇਜ਼ ਸਟੈਪ ਬਾਏ ਸਟੈਪ. ਜਿਵੇਂ ਤੁਸੀਂ ਆਪਣੇ ਆਪ ਨੂੰ ਅੱਗੇ ਹੀ ਵਧਾਉਂਦੇ ਹੈਗੇ ਜੋ ਇਹੋ ਜਿਹੇ ਇਵੈਂਟਸ ਵਿੱਚ ਜੋ ਤੁਸੀਂ ਆਉਂਦੇ ਹੈਗੇ ਹੋ. ਸੋ ਜਰੂਰ ਪਹੁੰਚੋ ਉੱਥੇ ਸੰਡੇ ਨੂੰ, ਫੋਰਥ ਨੂੰ ਆਪਣੇ ਬੱਚਿਆਂ ਨੂੰ ਲੈ ਕੇ ਆਓ. ਇਟਸ ਅ ਰੀਅਲੀ ਇੰਪੋਰਟੈਂਟ ਇਵੈਂਟ ਜਿਹੜਾ ਆਸ਼ਾ ਸਰਕਲ ਇੰਨੀ ਮਿਹਨਤ ਨਾਲ ਇੱਥੇ ਸਾਰਾ ਇਹਦਾ ਕੀਤਾ ਹੈਗਾ, ਆਰਗਨਾਈਜ਼ ਕਰ ਰਹੇ ਨੇ. ਤੇ ਯੂਥ ਜਿਹੜਾ ਹੈਗਾ ਉਹਦੇ ਵਾਸਤੇ ਬਹੁਤ ਇੰਪੋਰਟੈਂਟ ਹੈਗਾ, ਸੀਨੀਅਰਸ ਵਾਸਤੇ ਬਹੁਤ ਇੰਪੋਰਟੈਂਟ ਹੈ. ਬਸ ਇਹ ਨਾ ਸੋਚੋ ਕਿ ਤੁਸੀਂ ਵਾਕ ਨਹੀਂ ਕਰ ਸਕਦੇ ਹੈਗੇ, ਥੋੜਾ ਥੋੜਾ ਕਰਕੇ ਵੀ ਜੇ ਤੁਸੀਂ ਵਾਕ ਕਰੋ ਨਾ ਦੈਟ ਇਜ਼ ਆਲਸੋ ਗੁੱਡ ਇਨਫ, ਕਿਉਂਕਿ ਤੁਸੀਂ ਇੱਕ ਸਟੈਪ ਲੈ ਰਹੇ ਹੈਗੇ, ਇੱਕ ਸਟੈਪ ਤੋਂ ਦੋ ਸਟੈਪ ਬਣਦੇ ਆ, ਦੋ ਤੋਂ ਤਿੰਨ, ਤੇ ਬਸ ਫਿਰ ਉਹ ਗੱਡੀ ਚੱਲਣੀ ਸ਼ੁਰੂ ਹੋ ਜਾਂਦੀ ਹੈਗੀ
2: ਹੈ. ਜੀ ਤੁਹਾਡੀ ਗੱਲਬਾਤ ਸੁਣ ਕੇ ਜਿਹੜੇ ਮੇਰੇ ਵਰਗੇ ਬੁੱਢੇ ਨੇ 70 ਸਾਲ ਦੇ ਉਹ ਵੀ ਬੜੇ ਉਤਸ਼ਾਹ ਨਾਲ ਆਣਗੇ, ਮੈਨੂੰ ਉਮੀਦ ਹੈ.
3: ਨਹੀਂ ਹਮ ਤੋ ਇੱਕ ਬਾਤ ਕਹਤੇ ਕੋਈ ਬੁੱਢਾ ਹੈ ਹੀ ਨਹੀਂ ਯਹਾਂ ਪੇ, ਹਮ ਤੋ ਪਹਿਲੀ ਬਾਤ ਲੈ ਕੇ ਚਲਤੇ ਹੈ, ਕੋਈ ਬੁੱਢਾ ਨਹੀਂ ਹੈ ਯਹਾਂ ਪੇ.
2: ਦੈਟਸ ਬਿਊਟੀਫੁਲ, ਦੈਟਸ ਬਿਊਟੀਫੁਲ.
1: ਨੋ ਵਨ, ਕੋਈ ਬਜ਼ੁਰਗ ਨਹੀਂ ਹੈ. ਉਹ ਸੋ ਮੈਂ ਦੇਖੇ ਜਿਹੜੇ ਬਜ਼ੁਰਗ ਹੁੰਦੇ ਉਹ ਉਹਨਾਂ ਤੋਂ ਜ਼ਿਆਦਾ ਸੀ ਮੋਟੀਵੇਟ ਹੁੰਦੇ, ਕਿਉਂਕਿ
3: ਯੂ ਨੋਟ ਗਨ ਯਾ. ਆਈ ਵਾਂਟ ਟੂ ਮੈਂਸ਼ਨ ਕਿ ਆਪ ਹਮਾਰੇ ਐਪ ਮੇ ਜਾ ਕੇ ਦੇਖੀਏ, 70+ ਵਾਲੇ 25,000 ਸਟੈਪ ਚੱਲ ਰਹੇ ਹੈ.
4: ਹਾਂ,
3: can you believe every single day 21,000 25,000.
2: to mera khayal hai sunne wale in sab cheezon se kafi prerna lenge.
3: bilkul ji, bilkul. tabhi aap apne aap ko to kahiye mat, hum to na mante hain, age is a number. organs healthy hoye to bas
2: that's so good, that's so nice, that's so nice. ha organ ki baat ki, organ ko healthy rakhne ke liye chalna phirna
3: bahut zaruri hai,
2: uchalna koodna.
1: ਜਿਹੜੀ ਬਰਫ਼ ਜਿਹੜੀ ਹੁਣ ਜਿਹੜੀ ਥੋੜੇ ਮਹੀਨਿਆਂ ਤੱਕ ਸ਼ੁਰੂ ਹੋ ਜਾਣੀ, ਉਸ ਤੋਂ ਪਹਿਲਾਂ ਤੁਸੀਂ ਇਸ ਇਵੈਂਟ ਵਿੱਚ ਤੁਸੀਂ ਕਰੋ, ਸੋ ਦੈਟ ਤੁਹਾਨੂੰ ਰਹੇਗਾ ਕਿ ਜੇ ਤੁਸੀਂ ਸਰਦੀਆਂ ਵਿੱਚ ਵੀ ਤੁਸੀਂ ਘਰ ਵਿੱਚ ਆਪਣੇ ਚੱਲ ਸਕਦੇ ਹੋ ਤੇ ਜੇ ਸਟੇਅਰਸ ਕੰਫਰਟੇਬਲੀ ਚੱਲ ਸਕਦੇ ਹੋ ਦੈਟਸ ਅਨਦਰ ਵੇ, ਉੱਪਰ ਨੀਚੇ ਤੁਸੀਂ ਹੌਲੀ ਹੌਲੀ ਤੁਸੀਂ ਤੁਰ ਸਕਦੇ ਹੈਗੇ ਹੋ, ਤੇ ਜਸਟ ਇਟਸ ਅ ਵੇ ਕਿ ਤੁਸੀਂ ਆਪਣੇ ਆਪ ਨੂੰ ਯਾਦ ਕਰੋ.
2: ਹਾਂ, ਕਈਆਂ ਦੇ ਜੇ ਗੋਡਿਆਂ ਦੇ ਵਿੱਚ ਕੋਈ ਪ੍ਰੋਬਲਮ ਹੈ ਤੇ ਮੇਰੇ ਖਿਆਲ ਵਾਕ ਇਜ਼ ਬੈਟਰ ਦੈਨ ਯੂ ਨੋ ਸੀੜੀਆਂ. ਹਾਂਜੀ, ਉਹ ਵੀ
1: ਕਾਊਂਟਰਸ
2: ਹੁੰਦੇ ਨੇ ਕਿਚਨ ਵਿੱਚ,
1: ਕਾਊਂਟਰਸ
2: ਤੇ ਉਹ ਚਾਰੋਂ ਤਰਫ ਤੁਸੀਂ ਬਿਊਟੀਫੁਲ. ਹਾਂ, ਜਿਹਨੇ ਅਕੀਦਾ ਹੋਣਾ ਚਾਹੀਦਾ,
0: ਵਾਕ ਟੂਗੈਦਰ ਇਸ ਖਾਲੀ ਸਿਹਤ ਹੀ ਨਹੀਂ, ਮਨ ਵੀ ਅੱਛਾ ਹੋਗਾ, ਇਟਸ ਗੁੱਡ ਫਾਰ ਮੈਂਟਲ ਹੈਲਥ.
3: ਅੱਜ ਕੱਲ ਮੇਰੇ ਕੋਰੀਅਰ ਆਤੇ ਹੈ ਨਾ ਡੋਰ ਪੇ, ਤੋ ਮੈਂ ਜਬ ਲੈਣੇ ਜਾਤੀ ਹੂੰ, ਇੱਕ ਬਾਰ ਜਾਊਂਗੀ, ਦੋ ਬਾਰ, ਤਿੰਨ ਬਾਰ, ਬੱਚੇ ਕਹਿੰਗੇ ਮੰਮਾ ਵਾਟ ਹੈਪਨਸ, ਨਹੀਂ ਵੋ ਦੂਰ ਪੜਾ, ਮੁਝੇ ਦੂਰ ਸੇ ਲੈ ਕੇ ਆਨਾ ਹੈ. ਸੋ ਆਈ ਆਲਵੇਸ ਕੀਪ ਇਨ ਮਾਈ ਮਾਈਂਡ ਕਿ ਨਹੀਂ ਮੁਝੇ ਉਠਾਨਾ ਹੀ ਨਹੀਂ ਹੈ, ਮੈਂ ਆਪਣਾ ਕੋਰੀਅਰ ਇਤਨਾ ਐਕਸਾਈਟਮੈਂਟ ਸੇ ਉਠਾਤੀ ਹੂੰ, ਜਬ ਮੁਝੇ ਲਗਤਾ ਹੈ 1000 ਸਟੈਪ ਹੋ ਗਏ, ਅਬ ਆਈ ਐਮ ਅਲਾਊਡ.
2: ਆਪ ਸਭਨੂੰ ਬਹੁਤ ਬਹੁਤ ਧੰਨਵਾਦ ਯਹਾਂ ਆਨੇ ਕੇ ਲੀਏ, ਔਰ ਸੁਨੀਤਾ ਜੀ ਕਾ ਵਿਸ਼ੇਸ਼
1: ਲਾਸਟ ਵਿਚ ਚੀਅਰਸ ਕਰਤੇ ਹੈਂ
3: ਕਮ ਐਂਡ ਜੁਆਇਨ ਅਸ ਔਨ ਅਕਟੂਬਰ 4
2: देयर इज अ यू नो सर्टेन पेपर देयर इज अ कॉलम कॉल्ड द लास्ट वर्ड. I would like that Mr. Prince should give us the last word. Yeah.
5: Join us for the 5K walk and run, stronger together as a community. So let's, we all meet on October 4th at the Prairie Winds Park. Thank you.
2: Thank you very much.
4: Thank you.
2: Bahut bahut shukriya aapka.
3: Thank you. Bahut bahut shukriya. Rajesh ji, thank you. Ramesh ji, thank you very much.
2: तो मेरा ख्याल है सुनने वालों को आज का काफी कार्यक्रम बढ़िया लगा होगा, लुत्फ आया होगा, क्योंकि मैं महसूस कर सकता हूं कि हमारे स्टूडियो में बहुत सी तरंगे उस वॉक में जाने के लिए उड़ रही हैं, और एक वाइब्स जिनको हम कहते हैं, तो वेरी पॉजिटिव वाइब्स आर देयर. और इस वाक्य से, इस बातचीत से आप लोगों का बहुत बहुत शुक्रिया. थैंक यू.
3: थैंक यू.

0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: 94.7 FM Radio Sursangam. Har hafte 20 ghante suno. Monday to Friday. Sham 4 to 5. Kuldeep Singh Vichar Charcha. Sham 8 to 9. Jitendra Pannu. RadioSursangam.ca. Phone 403-585-0910. Radio Sursangam.
2: ਪਤਝੜ ਦਾ ਮੌਸਮ ਆਪਣੇ ਨਾਲ ਇੱਕ ਨਵੀਂ ਸ਼ੁਰੂਆਤ ਦਾ ਅਹਿਸਾਸ ਲੈ ਕੇ ਆਉਂਦਾ ਹੈ ਨਵੀਂ ਰੁਟੀਨ ਸਕੂਨ ਭਰੀਆਂ ਸ਼ਾਮਾਂ ਅਤੇ ਜ਼ਿੰਦਗੀ ਦੀ ਇੱਕ ਨਵੀਂ ਰਫ਼ਤਾਰ ਐਸੇ ਸੋਚ ਨਾਲ ਤਿਆਰ ਕੀਤਾ ਗਿਆ ਹੈ ਲੂਇਸਟਨ ਉੱਤਰੀ ਕੈਲਗਰੀ ਦੀ ਇੱਕ ਖੂਬਸੂਰਤ ਅਤੇ ਵਿਲੱਖਣ ਕਮਿਊਨਿਟੀ ਦਰਖਤਾਂ ਨਾਲ ਸਜੀਆਂ ਸੜਕਾਂ ਕੁਦਰਤੀ ਵੈਟਲੈਂਡ ਅਤੇ ਹਰੀਆਂ ਭਰੀਆਂ ਖੁੱਲ੍ਹੀਆਂ ਥਾਵਾਂ ਜਿੱਥੇ ਕੁਦਰਤ ਤੁਹਾਡੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣ ਜਾਂਦੀ ਹੈ ਇੱਕ ਸ਼ਾਂਤ ਅਤੇ ਸਕੂਨ ਭਰਿਆ ਘਰ ਪਰ ਤੁਹਾਡੀਆਂ ਰੋਜ਼ਾਨਾ ਲੋੜਾਂ ਤੋਂ ਦੂਰ ਨਹੀਂ ਲੂਇਸਟਨ ਕੈਲਗਰੀ ਦੀ 2024 ਨਿਊ ਕਮਿਊਨਿਟੀ ਆਫ ਦਾ ਈਅਰ ਚ ਆਓ ਤੇ ਦੇਖੋ ਜਿੱਥੇ ਨਵੇਂ ਘਰ 5.5 ਲੱਖ ਤੋਂ ਸ਼ੁਰੂ ਹੁੰਦੇ ਹਨ ਵਿਜ਼ਿਟ genesisland.com.
3: My dear army, I'm afraid to say the dark has taken over on Ice Planet Hoth. We must immediately go take them down
4: and save the princess. But how?
3: We can fly the snow speeders.
4: But Commander, we are light years away. How we know where they'll be by the time we get there?
3: To defeat the evil, we need knowledge of the dark side. We must always stay connected to the world.
4: Let's turn on the app.
3: Download the Fairchild Radio app today, and you'll stay connected whenever and wherever you are.
5: May the app be with you.
6: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.

0: ਨਮਸਕਾਰ ਆਦਾਬ ਸਤਿ ਸ਼੍ਰੀ ਅਕਾਲ ਹੈਲੋ ਦੋਸਤੋ ਹਾਜ਼ਰ ਹੈ ਤੁਹਾਡੀ ਦੋਸਤ ਕੁਲਵਿੰਦਰ ਕੁਕੀ ਲੈ ਕੇ ਪ੍ਰੋਗਰਾਮ ਸੁਰ ਸੰਗਮ ਲਾਈਵ ਵਿਦ ਕੁਕੀ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਨੇ
1: ਮੁਸਕਾਨ
0: ਹਾਈ ਵੈਲਕਮ ਮੁਸਕਾਨ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ
1: ਥੈਂਕ ਯੂ
0: ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਨਾਲ ਕੁਝ ਗੱਲਾਂ ਬਾਤਾਂ ਕਰਾਂਗੇ ਹਮੇਸ਼ਾ ਦੀ ਤਰ੍ਹਾਂ ਕੁਝ ਗੀਤ ਸੰਗੀਤ ਹੋਏਗਾ ਤੇ ਕੁਝ ਗੱਲਾਂ ਬਾਤਾਂ ਜਿਨ੍ਹਾਂ ਦੇ ਵਿੱਚੋਂ ਅਸੀਂ ਸਿੱਖਾਂਗੇ ਤੇ ਕੁਝ ਗੱਲਾਂ ਬਾਤਾਂ ਅਜਿਹੀਆਂ ਹੁੰਦੀਆਂ ਨੇ ਜਿਹੜੀਆਂ ਸਾਡੇ ਦਿਲ ਦੇ ਵਿੱਚ ਹਮੇਸ਼ਾ ਵਸ ਜਾਂਦੀਆਂ ਨੇ ਕੁਝ ਗੱਲਾਂ ਬਾਤਾਂ ਅਜਿਹੀਆਂ ਹੁੰਦੀਆਂ ਨੇ ਜਿਹੜੀਆਂ ਕਈ ਵਾਰੀ ਅਸੀਂ ਸੋਚਦੇ ਹਾਂ ਜਾਂ ਕਰਦੇ ਹਾਂ ਕਿਸੇ ਦੇ ਨਾਲ ਤੇ ਫਿਰ ਅਸੀਂ ਉਹਦੇ ਤੋਂ ਇੱਕ ਸਿੱਖਿਆ ਲੈਂਦੇ ਹਾਂ ਤੇ ਅੱਗੇ ਚੱਲ ਕੇ ਸਾਡੀ ਜ਼ਿੰਦਗੀ ਦੇ ਵਿੱਚ ਉਹਨਾਂ ਗੱਲਾਂ ਦਾ ਬਹੁਤ ਅਸਰ ਹੁੰਦਾ ਹੈ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਾਂ ਬਾਤਾਂ ਕਰਾਂਗੇ ਹਮੇਸ਼ਾ ਦੀ ਤਰ੍ਹਾਂ ਤੇ ਪਰ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਅੱਜ ਦੇ ਸਾਡੇ ਪ੍ਰੋਗਰਾਮ ਦੇ ਸਪੋਂਸਰ ਨੇ ਮੁਸਕਾਨ ਜਿਵੇਂ ਕਿ ਸਾਡੇ ਸਪੋਂਸਰਸ ਤੋਂ ਬਿਨਾਂ ਸਾਡੇ ਇਹਨਾਂ ਪ੍ਰੋਗਰਾਮਾਂ ਦਾ ਜਿਹੜਾ ਸਾਡੇ ਆਡੀਅੰਸ ਤੱਕ ਪਹੁੰਚਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ
1: ਓਕੇ
0: ਜੀ ਸੋ ਅੱਜ ਦੇ ਇਸ ਪ੍ਰੋਗਰਾਮ ਦੇ ਪਹਿਲੇ ਸਪੋਂਸਰ ਨੇ ਜੀ ਸੋਨਿਕ ਇੰਸ਼ੋਰੈਂਸ ਅਲਬਰਟਾ ਦੇ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਬੈਸਟ ਰੇਟ ਲੈਣ ਦੇ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਤੁਸੀਂ ਟਰੱਕ ਦੇ ਓਨਰ ਓਪਰੇਟਰ ਹੋ ਜਾਂ ਤੁਹਾਡੀ ਟਰੱਕਾਂ ਦੀ ਆਪਣੀ ਕੰਪਨੀ ਹੈ ਤੇ ਤੁਸੀਂ ਮਾਨਸ ਪਹੂਜਾ ਹੋਰਾਂ ਦੇ ਨਾਲ ਸੰਪਰਕ ਕਰੋ ਜੀ 5878321208 ਤੇ ਪ੍ਰੋਗਰਾਮ ਦੇ ਦੂਸਰੇ ਸਪੋਂਸਰ ਨੇ ਜੀ YYC ਹੋਮ ਕੇਅਰ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਬਜ਼ੁਰਗ ਨੇ ਜਿਨ੍ਹਾਂ ਨੂੰ ਸਿਹਤ ਸੇਵਾਵਾਂ ਦੀ ਜ਼ਰੂਰਤ ਹੈ ਜਾਂ ਤੁਸੀਂ ਉਹਨਾਂ ਦੀ ਜਿਹੜੀ ਸਾਂਭ ਸੰਭਾਲ ਜਿਹੜੀ ਕਰਵਾਉਣਾ ਚਾਹੁੰਦੇ ਹੋ ਐਸੀ ਕੰਪਨੀ ਤੋਂ ਕਰਵਾਉਣਾ ਚਾਹੁੰਦੇ ਹੋ ਜਿਹੜੇ ਪੰਜਾਬੀ ਵੀ ਬੋਲਦੇ ਹੋਣ ਜਿਹੜੇ ਜਿਹਦਾ ਦੇ ਨਾਲ ਤੁਹਾਨੂੰ ਲੱਗੇ ਕਿ ਵਾਕਿਆ ਹੀ ਸਾਡੇ ਜਿਹੜੇ ਬਜ਼ੁਰਗਾਂ ਦੀ ਜਿਹੜੀ ਦੇਖਭਾਲ ਹੈ ਉਹ ਇੱਕ ਘਰ

0: ਵਾਂਗੂ ਹੋ ਰਹੀ ਹੈ ਤੇ ਤੁਸੀਂ ਜਿਹੜਾ ਆ ਵੀਰਪਾਲ ਕੌਰ ਟੱਟ ਹੋਰਾਂ ਦੇ ਨਾਲ ਸੰਪਰਕ ਕਰ ਸਕਦੇ ਹੋ 8257600983 ਤੇ ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ ਓਐਸਐਸ ਸਮਾਈਲ ਮੈਡੀਕਲ ਓਐਸਐਸ ਸਮਾਈਲ ਮੈਡੀਕਲ ਕਲੀਨਿਕ ਨਾਰਥ ਈਸਟ ਵਿੱਚ ਖੁੱਲ ਗਿਆ ਜੀ ਇਹ ਕਲੀਨਿਕ ਸੋ ਡੈਂਟਲ ਕਲੀਨਿਕ ਹੈ ਡਾਕਟਰਾਂ ਦੀ ਇਹਨਾਂ ਦੀ ਟੀਮ ਹੈ ਜਿੱਥੇ ਇਹਨਾਂ ਦਾ ਇਹ ਕਹਿਣਾ ਹੈ ਕਿ ਇਹਨਾਂ ਦੇ ਕੋਲ ਤੁਹਾਨੂੰ ਅਪੁਆਇੰਟਮੈਂਟ ਲੈਣ ਦੀ ਜਿਹੜੀ ਆ ਉਹ ਜ਼ਰੂਰਤ ਨਹੀਂ ਹੈ ਔਰ ਕਲੀਨਿਕ ਜਿਹੜਾ ਹੈ 6 ਦਿਨ ਹਫ਼ਤੇ ਦੇ ਖੁੱਲ੍ਹਦਾ ਹੈ ਜੀ ਸੋ ਮਾਹਿਰ ਡਾਕਟਰਾਂ ਦੀ ਇਹਨਾਂ ਕੋਲ ਟੀਮ ਹੈ ਮੁਸਕਾਨ ਜੀ ਇਹਨਾਂ ਦਾ ਫੋਨ ਨੰਬਰ ਦੱਸ ਦਿਓ ਜੀ
1: 5876174696
0: ਬਿਲਕੁਲ ਜੀ ਸੋ ਇਸ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਸੋ ਮਰਸਡੀਜ਼ ਬੈਂਜ਼ ਕੈਨੇਡਾ ਦੀ ਜਿਹੜੀ ਨਾਰਥ ਈਸਟ ਕੈਲਗਰੀ ਦੇ ਵਿੱਚ ਮਰਸਡੀਜ਼ ਬੈਂਜ਼ ਦੀ ਜਿਹੜੀ ਜਿਹੜੀ ਡੀਲਰਸ਼ਿਪ ਹੈ ਜੀ ਸੋ ਇੱਥੇ ਬਹੁਤ ਸਾਰੀਆਂ ਡੀਲਸ ਮਿਲਦੀਆਂ ਨੇ ਔਰ ਕਈ ਵਾਰੀ ਬਹੁਤ ਸਾਰੀਆਂ ਜਿਹੜੀਆਂ ਕਾਰਾਂ ਨੇ ਉਹ ਬੜੇ ਹੀ ਵਧੀਆ ਤੇ ਸਸਤੇ ਰੇਟਾਂ ਦੇ ਉੱਤੇ ਲੱਗੀਆਂ ਹੁੰਦੀਆਂ ਨੇ ਸੋ ਗੌਰਵ ਸ਼ਰਮਾ ਹੁਰੀ ਬਹੁਤ ਹੀ ਵਧੀਆ ਜਿਹੜਾ ਇਹਨਾਂ ਦੀ ਡੀਲਿੰਗ ਹੈ ਔਰ ਬਹੁਤ ਹੀ ਵਧੀਆ ਤੁਹਾਨੂੰ ਸਰਵਿਸਿਸ ਦਿੰਦੇ ਨੇ ਸੋ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਲਓ ਜੀ ਸੋ ਇਹਨਾਂ ਦਾ ਫੋਨ ਨੰਬਰ ਹੈ
1: 4030366797 57
0: ਬਿਲਕੁਲ ਜੀ 6757 ਤੇ ਤੁਸੀਂ ਸੰਪਰਕ ਕਰ ਸਕਦੇ ਹੋ ਇਹਨਾਂ ਦੇ ਨਾਲ ਸੋ ਸਾਡੇ ਸਪੌਂਸਰ ਹਮੇਸ਼ਾ ਹੀ ਸਾਡੇ ਲਈ ਇੱਕ ਖਾਸ ਰਹਿੰਦੇ ਨੇ ਕਿਉਂਕਿ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਮੁਸਕਾਨ ਸਾਡੇ ਇਹ ਪ੍ਰੋਗਰਾਮ ਉਹਨਾਂ ਤੱਕ ਪਹੁੰਚਦੇ ਨੇ ਤੇ ਇਹ ਜਿਹੜੀ ਸਾਡੇ ਸਪੌਂਸਰਸ ਆ ਉਹਨਾਂ ਦੀ ਹੌਸਲਾ ਅਫਜ਼ਾਈ ਵੀ ਤੁਸੀਂ ਕਰਿਆ ਕਰੋ ਤੁਸੀਂ ਵੱਧ ਤੋਂ ਵੱਧ ਉਹਨਾਂ ਦੀਆਂ ਸਰਵਿਸਿਸ ਲਿਆ ਕਰੋ ਪੰਜਾਬ ਇੰਸ਼ੋਰੈਂਸ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਲੈਣੀ ਹੈ ਸੁਪਰ ਵੀਜ਼ਾ ਇੰਸ਼ੋਰੈਂਸ ਲੈਣੀ ਹੈ ਮੋਰਗੇਜ ਇੰਸ਼ੋਰੈਂਸ ਲੈਣੀ ਹੈ ਤੇ ਤੁਸੀਂ ਇਹਨਾਂ ਕੋਲੋਂ ਸੇਵਾਵਾਂ ਲੈ ਸਕਦੇ ਹੋ ਜੀ ਸੋ ਇਹਨਾਂ ਦਾ ਫੋਨ ਨੰਬਰ ਹੈ
1: 4034043500
0: ਬਿਲਕੁਲ ਜੀ ਇਸ ਨੰਬਰ ਨੂੰ ਕਾਲ ਕਰਕੇ 4034453500 ਨੂੰ ਕਾਲ ਕਰਕੇ ਤੁਸੀਂ ਹਰਪਿੰਦਰ ਸਿੱਧੂ ਹੋਰਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ ਹੁਣ ਚੱਲਦੇ ਹਾਂ ਮੁਸਕਾਨ ਖਾਣ ਪੀਣ ਵੱਲ
1: ਯੈਸ ਦੈਟਸ ਦ ਬੈਸਟ ਵਨ
0: ਸੋ ਮਦਰ ਇੰਡੀਆ ਰੈਸਟੋਰੈਂਟ ਜਿਹੜਾ ਰੈਸਟੋਰੈਂਟ ਹੈ ਜੀ ਕੈਲਗਰੀ ਦੇ ਵਿੱਚ ਸੋ ਇਹਨਾਂ ਕੋਲ ਕਹਿੰਦੇ ਨੇ ਕਿ ਸ਼ਾਮ ਤੱਕ 40 ਤੋਂ ਵੱਧ ਆਈਟਮਾਂ ਦਾ ਬਫੇ ਲੱਗਦਾ ਜੀ ਕੈਨ ਯੂ ਇਮੇਜਿਨ 40 ਤੋਂ ਵੱਧ ਆਈਟਮਾਂ ਜਿਹੜੀਆਂ ਬਣੀਆਂ ਹੋਣ ਤੇ ਫਿਰ ਕਿਸ ਤਰ੍ਹਾਂ ਦਾ ਮਾਹੌਲ ਹੋਏਗਾ ਸੋ ਦੇਸੀ ਘਿਓ ਦੀਆਂ ਦਾਲਾਂ ਸਬਜ਼ੀਆਂ ਕਹਿੰਦੇ ਨੇ ਬਣਦੀਆਂ ਨੇ ਇਹਨਾਂ ਦਾ ਫੋਨ ਨੰਬਰ ਕੀ ਹੈ ਜੀ
1: 4039367777
0: ਵਾਹ ਬਿਲਕੁਲ ਜੀ ਔਰ ਮਦਰ ਇੰਡੀਆ ਰੈਸਟੋਰੈਂਟ ਹਮੇਸ਼ਾ ਯਾਦ ਰੱਖੋ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ ਆਪਣੀ ਫੈਮਿਲੀ ਦੇ ਨਾਲ ਜਾਂ ਕੋਈ ਤੁਹਾਡੇ ਗੈਸਟ ਆਇਆ ਹੈ ਤੁਸੀਂ ਉਹਨਾਂ ਨੂੰ ਖੜਨਾ ਚਾਹੁੰਦੇ ਹੋ ਤੇ ਤੁਸੀਂ ਮਦਰ ਇੰਡੀਆ ਰੈਸਟੋਰੈਂਟ ਤੇ ਜਾ ਕੇ ਆਪਣੇ ਫੂਡ ਨੂੰ ਇੰਜੋਏ ਕਰ ਸਕਦੇ ਹੋ ਆਪਣੇ ਫੂਡ ਨੂੰ ਖਾਓ ਜੀ ਦੇਸੀ ਘਿਓ ਦਾ ਖਾਣਾ ਹੈ ਸੋ ਦੇਸੀ ਘਿਓ ਦਾ ਖਾਣਾ ਕਿਹਨੂੰ ਨਹੀਂ ਚਾਹੀਦਾ ਸੋ ਹੁਣ ਗੱਲ ਚੱਲਦੀ ਹੈ ਜੀ ਖਾਣਾ ਪੀਣਾ ਵੀ ਹੋ ਗਿਆ ਇੰਸ਼ੋਰੈਂਸ ਵੀ ਹੋ ਗਈ ਸਾਰਾ ਕੁਛ ਹੋ ਗਿਆ ਹੁਣ ਕਈ ਵਾਰੀ ਬੰਦਾ ਸੋਚਦਾ ਹੀ ਹੈ ਕਿ ਮੇਰਾ ਕੋਈ ਖਾਸ ਇਵੈਂਟ ਆ ਰਿਹਾ ਹੈ ਮੇਰੀ ਕੋਈ ਗ੍ਰੈਜੂਏਸ਼ਨ ਹੈ ਜਾਂ ਮੇਰਾ ਬਰਥਡੇ ਹੈ ਤੇ ਮੈਂ ਫੋਟੋਗ੍ਰਾਫੀ ਕਰਾਉਣੀ ਹੈ ਫੋਟੋ ਸ਼ੂਟ ਕਰਾਉਣਾ ਜਾਂ ਫਿਰ ਮੈਨੂੰ ਕੋਈ ਇਸ ਤਰ੍ਹਾਂ ਦੀ ਕੋਈ OCI ਲੈਣੀ ਹੈ ਕੋਈ ਵੀਜ਼ਾ ਫੋਟੋਗ੍ਰਾਫ ਮੈਨੂੰ ਚਾਹੀਦੀ ਹੈ ਤੇ ਪਿਕਸਲ ਫੋਟੋ ਸਟੂਡੀਓ ਜਿਹੜਾ ਨਾਰਥ ਈਸਟ ਵਿੱਚ ਇਹਨਾਂ ਦੀ ਲੋਕੇਸ਼ਨ ਹੈ ਜੀ ਪਿਕਸਲ ਫੋਟੋ ਸਟੂਡੀਓ ਤੋਂ ਤੁਸੀਂ ਕਿਸੇ ਵੀ ਤਰ੍ਹਾਂ ਦੀ ਗਵਰਨਮੈਂਟ ID ਦੇ ਲਈ ਤੁਸੀਂ ਜਿਹੜਾ ਹੈ ਉਹ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਕੋਈ ਵੀ ਕਿਸੇ ਵੀ ਤਰ੍ਹਾਂ ਤੁਸੀਂ ਫੋਟੋ ਖਿਚਾਉਣੀ ਹੈ ਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ ਜੀ ਔਰ ਇਹਨਾਂ ਦਾ ਫੋਨ ਨੰਬਰ ਮੁਸਕਾਨ ਜੀ ਦੱਸ ਦਿਓ
1: 4039470060
0: ਬਿਲਕੁਲ ਜੀ ਸਾਰੇ ਹੀ ਸਪੌਂਸਰਸ ਦਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਸਾਡਾ ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚ ਰਿਹਾ ਜੀ ਔਰ ਪ੍ਰੋਗਰਾਮ ਹੈ ਜੀ ਸੁਰਸੰਗਮ ਲਾਈਵ ਵਿਦ ਕੁਕੀ ਤੇ ਮੁਸਕਾਨ

0: ਤੁਸੀਂ ਕੀ ਸੁਣਿਆ ਜੀ ਪਵਿੱਤਰ ਲਸੋਈ ਦੀ ਆਵਾਜ਼ ਦੇ ਵਿੱਚ ਤੇ ਦੋਸਤੋ ਪ੍ਰੋਗਰਾਮ ਚੱਲ ਰਿਹਾ ਜੀ ਸੁਰਸੰਗਮ ਲਾਈਵ ਵਿਦ ਕੁਕੀ ਐਂਡ ਮੁਸਕਾਨ
1: ਹੈਲੋ
0: ਹਾਈ ਮੁਸਕਾਨ ਅੱਜ ਦਾ ਇਹ ਤੁਹਾਡਾ ਮੈਨੂੰ ਲੱਗਦਾ ਫਸਟ ਐਕਸਪੀਰੀਅੰਸ ਹੈ ਰੇਡੀਓ ਦਾ
1: ਹਾਂਜੀ
0: ਯੈਸ ਤੋ ਕਿਸ ਤਰ੍ਹਾਂ ਦਾ ਲੱਗ ਰਿਹਾ
1: I'm a bit nervous, thoda thoda. But I think I'm gonna have fun.
0: Yeah, bilkul. Kyunki jadon main shuru kita si na radio, jis din meri pehli shift si radio de utte, jis din main independently jaake radio present karna si, us din vi mere naal mere co-worker si ge. But ohde ch si ke meri sari responsibility si ge ke main utthe ki present karna hai, kede kede jehde songs main laune aa ja kis tarah main bolna hai te ਇਹ ਹੁੰਦਾ ਆ ਬਟ ਮੈਨੂੰ ਇਹ ਲੱਗਦਾ ਕਿ ਤੁਸੀਂ ਅਜੇ ਵੀ ਬਹੁਤ ਜਿਸ ਤਰ੍ਹਾਂ ਸਟਰੋਂਗ ਹੋ ਜਿਸ ਤਰ੍ਹਾਂ ਇਹ ਕਹਿ ਸਕਦੇ ਆ ਕਿ ਕਈ ਵਾਰੀ ਹੁੰਦਾ ਨਾ ਕਿ ਬੰਦਾ ਥੋੜਾ ਜਿਹਾ ਕਰੇਜੀਅਸ ਹੋ ਜਾਂਦਾ ਆ ਥੋੜਾ ਜਿਹਾ ਦਲੇਰ ਹੋ ਜਾਂਦਾ ਆ ਥੋੜਾ ਜਿਹਾ ਦੇਖਦਾ ਕਿ ਹਾਂ ਮੈਂ ਦੇਖਦੀ ਹਾਂ ਇਟ ਲੁਕਸ ਲਾਈਕ ਇਟਸ ਫਨ ਸੋ ਕਈ ਵਾਰੀ ਇਹ ਹੁੰਦਾ ਕਿ ਤੁਸੀਂ ਜਿਹੜੀਆਂ ਚੀਜ਼ਾਂ ਨੂੰ ਥੋੜਾ ਜਿਹਾ ਕਰਦੇ ਆ ਨਾ ਕਿ ਕੋਈ ਚੈਲੰਜ ਲੈਂਦੇ ਆ ਫਿਰ ਤੁਸੀਂ ਉਹ ਚੀਜ਼ ਜਿਹੜੀ ਆ ਉਹ ਆਪਣਾ ਬੈਰੀਅਰ ਪਾਰ ਕਰ ਲੈਂਦੇ ਆ ਸੋ ਬਹੁਤ ਵਧੀਆ ਅੱਜ ਮੈਨੂੰ ਵੀ ਠੀਕ ਲੱਗ ਰਿਹਾ ਕਿ ਤੁਹਾਡੇ ਨਾਲ ਪ੍ਰੋਗਰਾਮ ਕਰਕੇ
1: ਥੈਂਕ ਯੂ
0: ਬੜੀ ਬੜੀ ਦੇਰ ਬਾਅਦ ਮੇਰੀ ਜ਼ਿੰਦਗੀ ਦੇ ਵਿੱਚ ਵੀ ਇਹ ਬੜੀ ਦੇਰ ਬਾਅਦ ਐਕਸਪੀਰੀਅੰਸ ਆਇਆ ਹੈ 2007 ਤੋਂ ਬਾਅਦ ਕਿਉਂਕਿ ਆਨ ਐਂਡ ਆਫ ਤੇ ਕੋਈ ਨਾ ਕੋਈ ਹੋਸਟ ਨਾਲ ਰਿਹਾ ਹੀ ਹੈ ਪਰ ਜਿਸ ਤਰ੍ਹਾਂ ਅੱਜ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਕਿ ਜਿਸ ਤਰ੍ਹਾਂ ਆਲ ਇੰਡੀਆ ਰੇਡੀਓ ਦੇ ਸਟੂਡੀਓ ਦੇ ਵਿੱਚ ਮੈਂ ਬੈਠੀ ਹਾਂ ਤੇ ਇੱਕ ਲੜਕੀ ਦੇ ਨਾਲ ਮੈਂ ਪ੍ਰੋਗਰਾਮ ਕਰ ਰਹੀ ਹਾਂ ਸੋ ਮੈਨੂੰ ਵੀ ਇਸ ਤਰ੍ਹਾਂ ਦੀ ਫੀਲਿੰਗ ਆ ਰਹੀ ਹੈ
1: ਥੈਂਕ ਯੂ
0: ਮੈਨੂੰ ਲੱਗਦਾ ਕਿ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਹੈ ਬਹੁਤ ਹੀ ਵਧੀਆ ਰਹਿਣ ਵਾਲਾ ਹੈ
1: ਯੈਸ
0: ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੁਸਕਾਨ ਅਸੀਂ ਗੱਲ ਕਰਨੀ ਹੈ ਕਿ ਜ਼ਿੰਦਗੀ ਦੇ ਵਿੱਚ ਅਸੀਂ ਕਈ ਵਾਰੀ ਨਾ ਬਹੁਤ ਲੋਕਾਂ ਨੂੰ ਮਿਲਦੇ ਹਾਂ ਜਿਹੜੇ ਸਾਨੂੰ

0: ਐ ਲੱਗਦੇ ਕਿ ਬੜੇ ਕਾਮਯਾਬ ਲੋਕ ਨੇ ਬੜੇ ਸ਼ਕਤੀਸ਼ਾਲੀ ਲੋਕ ਨੇ ਬੜੇ ਸਮਝਦਾਰ ਲੋਕ ਨੇ ਪਰ ਕਾਮਯਾਬੀ ਦੇ ਨਾਲੋਂ ਵੀ ਇੱਕ ਵੱਧ ਤਾਕਤਵਰ ਚੀਜ਼ ਹੈ
1: ਕਿਹੜੀ
0: ਉਹ ਇਹ ਕਿ ਤੁਹਾਡਾ ਕਰੈਕਟਰ
1: ਓ
0: ਕਿ ਤੁਸੀਂ ਤੁਸੀਂ ਕਿਸ ਤਰ੍ਹਾਂ ਦਾ ਕਰੈਕਟਰ ਪੋਜ਼ੈਸ ਕਰਦੇ ਹੋ ਕਿਉਂਕਿ ਕਈ ਵਾਰੀ ਹੁੰਦਾ ਹੈ ਕਿ ਲੋਕ ਨੋ ਡਾਊਟ ਜਿਹਦੇ ਕੋਲ ਮਨੀ ਹੁੰਦੀ ਆ ਉਹ ਤਾਕਤਵਰ ਹੀ ਹੁੰਦਾ ਆ ਚਾਹੇ ਉਹਨੂੰ ਕੁਛ ਆਉਂਦਾ ਆ ਚਾਹੇ ਨਹੀਂ ਆਉਂਦਾ ਇਹ ਡਿਫਰੈਂਟ ਸਟੋਰੀ ਹੋ ਜਾਂਦੀ ਹੈ ਪਰ ਜਦੋਂ ਜਿਹਦੇ ਕੋਲ ਮਨੀ ਹੁੰਦੀ ਆ ਉਹ ਉਹ ਹਰ ਪਾਸਿਓਂ ਹੀ ਤਾਕਤਵਰ ਹੁੰਦਾ ਹੈ ਪਰ ਜ਼ਰੂਰੀ ਨਹੀਂ ਹੁੰਦਾ ਕਿ ਜਿਸ ਕੋਲ ਮਨੀ ਹੈ ਉਹ ਉਹਦੇ ਕੋਲ ਇੱਕ ਚੰਗੀ ਵਿਜ਼ਡਮ ਵੀ ਹੋਵੇ
1: ਟਰੂ
0: ਕਈ ਵਾਰੀ ਸਾਨੂੰ ਇਹੋ ਜਿਹੇ ਲੋਕ ਮਿਲਦੇ ਨੇ ਜਿਨ੍ਹਾਂ ਦੀ ਜਿਹੜੀ ਵਿਜ਼ਡਮ ਬਹੁਤ ਜ਼ਿਆਦਾ ਹੁੰਦੀ ਹੈ ਪਰ ਉਹ ਲੋਕ ਇੰਨੇ ਅਮੀਰ ਨਹੀਂ ਹੁੰਦੇ
1: ਟਰੂ
0: ਤੇ ਤੁਹਾਡਾ ਕਰੈਕਟਰ ਉਦੋਂ ਪਤਾ ਲੱਗਦਾ ਹੈ ਜਦੋਂ ਤੁਸੀਂ ਕੱਲੇ ਹੁੰਦੇ ਆ ਤੇ ਤੁਸੀਂ ਉਹਨਾਂ ਚੀਜ਼ਾਂ ਨੂੰ ਫੋਲੋ ਕਰਦੇ ਮੰਨ ਲਓ ਸਪੋਜ਼ ਕਰ ਲਓ ਕਿ ਕਿਉਂਕਿ ਜਦੋਂ ਕੋਈ ਕਿਸੇ ਪਾਰਟੀ ਚ ਜਾਂਦਾ ਆ
1: ਹਾਂਜੀ
0: ਹਰ ਕੋਈ ਇਹ ਦੇਖਣਾ ਚਾਹੁੰਦਾ ਹੁੰਦਾ ਹੈ ਕਿ ਮੈਂ ਜਿਹੜਾ ਆ ਉਹ ਵਧੀਆ ਲੱਗਾ ਮੈਨੂੰ ਸਾਰੇ ਹੀ ਪਸੰਦ ਕਰਨ ਮੈਨੂੰ ਸਾਰੇ ਹੀ ਇਹ ਕਹਿਣ ਕਿ ਹਾਂ ਇਹ ਬੰਦਾ ਬਹੁਤ ਪੋਲਿਸ਼ਡ ਆ ਇਹ ਬੰਦੇ ਦੇ ਕੋਲ ਪੈਸਾ ਬਹੁਤ ਆ ਇਹ ਬੰਦੇ ਦੇ ਕੋਲ ਜਿਹੜੀ ਆ ਉਹ ਸਕਸੈਸ ਵੀ ਹੈਗੀ ਆ
1: ਦੂਸਰਿਆਂ ਦਾ ਨਜ਼ਰੀਆ
0: ਦੂਸਰਿਆਂ ਦੇ ਉੱਤੇ ਅਸੀਂ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰਦੇ ਆ ਪਰ ਕਈ ਵਾਰੀ ਜਦੋਂ ਉਹੀ ਬੰਦਾ ਜਦੋਂ ਇਕੱਲਾ ਹੁੰਦਾ ਆ ਤੇ ਉਹ ਡਿਫਰੈਂਟ ਤਰੀਕੇ ਨਾਲ ਬਿਹੇਵ ਕਰਦਾ ਆ ਉਹ ਜਦੋਂ ਉਹਨੂੰ ਕੋਈ ਨੀ ਵੇਖ ਰਿਹਾ ਹੁੰਦਾ ਨਾ ਉਹ ਕਹਿੰਦਾ ਕਿ ਚੱਲ ਕੋਈ ਗੱਲ ਨੀ ਇੱਥੇ ਕਿਹੜਾ ਕੋਈ ਵੇਖਣ ਦਿਆ ਇੱਥੇ ਮੈਂ ਉਦੋਂ ਤੁਹਾਡਾ ਆਪਣਾ ਕਰੈਕਟਰ ਆਉਂਦਾ ਆ ਜੋ ਤੁਸੀਂ ਅਸਲ ਦੇ ਵਿੱਚ ਹੋ ਸੋ ਇਹੀ ਇਹੀ ਇੱਕ ਤੁਹਾਡਾ ਕਰੈਕਟਰ ਹੁੰਦਾ ਆ ਮੰਨ ਲਓ ਸਪੋਜ਼ ਕਰ ਲਓ ਕਿ ਤੁਹਾਨੂੰ $50 ਮਿਲ ਗਏ ਕਿਤੇ ਕਿਤੇ ਜ਼ਮੀਨ ਤੇ ਪਏ ਹਨਾ ਤੁਸੀਂ ਇਕੱਲੇ ਆ ਤੁਹਾਨੂੰ ਕੋਈ ਨੀ ਆਲੇ ਦੁਆਲੇ ਵੇਖ ਰਿਹਾ ਤੁਸੀਂ ਚੁੱਕ ਕੇ ਜੇਬ ਚ ਪਾ ਲੈਂਦੇ ਆ ਤੇ ਜੇ ਤੁਸੀਂ ਇਹ ਕਰਦੇ ਆ ਵੀ ਹਾਂ ਨਹੀਂ ਮੈਨੂੰ ਇਹ ਮਿਲੇ ਆ ਤੇ ਮੈਂ ਇਹਨੂੰ ਸਹੀ ਜਗ੍ਹਾ ਤੇ ਪਹੁੰਚਾਵਾਂ ਕਿ ਲੋਸਟ ਐਂਡ ਫਾਊਂਡ ਤੇ ਪਹੁੰਚਾ ਦਵਾਂ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਜਗ੍ਹਾ ਕਿਸੇ ਨੂੰ ਦੇ ਦਵਾਂ ਕਿ ਹਾਂ ਮੈਨੂੰ ਮਿਲੇ ਮਿਲ ਜਾਂਦੀਆਂ ਚੀਜ਼ਾਂ ਹਨਾ ਪਰ ਉਹ ਤੁਹਾਡੇ ਫਿਰ ਕਰੈਕਟਰ ਦੇ ਨਾਲ ਮੈਚ ਨੀ ਕਰਦੀ ਗੱਲ ਜਦੋਂ ਤੁਸੀਂ ਕੁਛ ਬਾਹਰ ਕੁਛ ਹੋਰ ਹੁੰਦੇ ਆ ਤੇ ਘਰ ਦੇ ਵਿੱਚ ਕੁਛ ਹੋਰ ਹੁੰਦੇ ਆ ਸੋ ਇਹ ਜਿਹੜੀਆਂ ਚੀਜ਼ਾਂ ਨਾ ਇਹ ਤੁਹਾਨੂੰ ਬਹੁਤ ਸਟਰੋਂਗ ਬਣਾਉਂਦੀਆਂ ਨੇ ਕਿਉਂਕਿ ਤੁਹਾਡਾ ਕਰੈਕਟਰ ਹੀ ਹੁੰਦਾ ਹੈ ਜਿਹੜਾ ਤੁਹਾਨੂੰ ਇੱਕ ਸਟਰੋਂਗ ਪਰਸਨ ਬਣਾਉਂਦਾ ਹੈ
1: ਟਰੂ
0: ਟਰੂ ਕਿ ਜਦੋਂ ਤੁਹਾਡੇ ਕੋਲ ਕਰੈਕਟਰ ਨੂੰ ਕਈ ਵਾਰੀ ਲੋਕ ਦੂਸਰੇ ਤਰੀਕੇ ਦੇ ਨਾਲ ਲੈ ਲੈਂਦੇ ਆ ਜਿਹਨਾਂ ਨੂੰ ਪੂਰੀ ਕਰੈਕਟਰ ਦੀ ਡੈਫੀਨੇਸ਼ਨ ਦਾ ਨਹੀਂ ਪਤਾ ਹੁੰਦਾ ਉਹ ਸਿਰਫ ਉਹਦਾ ਇੱਕ ਹੀ ਪੱਖ ਦੇਖਦੇ ਆ ਪਰ ਅਸਲ ਦੇ ਵਿੱਚ ਤੁਹਾਡਾ ਜਿਹੜਾ ਕਰੈਕਟਰ ਹੁੰਦਾ ਹੈ ਨਾ ਤੁਸੀਂ ਕੀ ਹੋ ਉਹ ਇਸ ਗੱਲ ਤੋਂ ਹੀ ਝਲਕਦਾ ਹੈ ਕਿ ਤੁਸੀਂ ਇਕੱਲਿਆਂ ਵੀ ਹੋ ਤੇ ਤੁਸੀਂ ਲੋਕਾਂ ਦੇ ਨਾਲ ਵੀ ਹੋ
1: ਟਰੂ 100%
0: ਸੋ ਇਹ ਜਿਹੜੀਆਂ ਗੱਲਾਂ ਹੁੰਦੀਆਂ ਨਾ ਇਹ ਇਹ ਜਿਹੜਾ ਕਰੈਕਟਰ ਹੁੰਦਾ ਨਾ ਇਹ ਕਿਸੇ ਕਿਸੇ ਜਿਹੜੇ ਵਿਜ਼ਡਮ ਵਾਲੇ ਇਨਸਾਨ ਹੀ ਇਸ ਕਰੈਕਟਰ ਨੂੰ

0: ਜਨਾਬ ਸਟੂਡੀਓ ਦੀਆਂ ਘੜੀਆਂ ਦੇ ਮੁਤਾਬਿਕ ਸਮਾਂ ਹੋ ਚੁੱਕਾ ਹੈ ਜੀ 8:27 ਦਾ ਅਜੇ ਬਹੁਤ ਸਾਰਾ ਸਮਾਂ ਸਾਡੇ ਕੋਲ ਮੁਸਕਾਨ ਬਾਕੀ ਹੈ ਜੀ
1: ਹੈਲੋ
0: ਬਹੁਤ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ ਆਪਾਂ ਔਰ ਜਿਹੜੀਆਂ ਅੱਜ ਅਸੀਂ ਗੱਲਾਂ ਕਰ ਰਹੇ ਹਾਂ ਉਹ ਕਰੈਕਟਰ ਤੇ ਕਰ ਰਹੇ ਹਾਂ ਇਮਾਨਦਾਰੀ ਤੇ ਕਰ ਰਹੇ ਹਾਂ ਕਿਉਂਕਿ ਜਦੋਂ ਤੁਹਾਡੇ ਕੋਲ ਇੱਕ ਇਮਾਨਦਾਰੀ ਵਾਲੇ ਪਰਸਨ ਵਾਲਾ ਕਰੈਕਟਰ ਹੁੰਦਾ ਆ ਜੋ ਤੁਸੀਂ ਅੰਦਰੋਂ ਹੁੰਦੇ ਹੋ ਉਹੀ ਤੁਸੀਂ ਬਾਹਰੋਂ ਹੁੰਦੇ ਆ ਤੁਹਾਨੂੰ ਕੁਛ ਵੀ ਕਿਸੇ ਨੂੰ ਸਾਬਤ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਇੱਕ ਇਮਾਨਦਾਰ ਪਰਸਨ ਮੁਸਕਾਨ ਭਾਵੇਂ ਗਰੀਬ ਵੀ ਹੋਵੇ ਭਾਵੇਂ ਉਹਦੇ ਕੋਲ ਬਹੁਤਾ ਕੁਝ ਨਾ ਵੀ ਹੋਵੇ ਭਾਵੇਂ ਉਹ ਲੋਕਾਂ ਦੇ ਵਿੱਚ ਜਾਣਿਆ ਜਾਂਦਾ ਵੀ ਨਾ ਹੋਵੇ ਭਾਵੇਂ ਉਹਨੂੰ ਕੋਈ ਵੀ ਨਾ ਜਾਣਦਾ ਹੋਵੇ ਭਾਵੇਂ ਕਈ ਵਾਰੀ ਉਸ ਨੂੰ ਗਲਤ ਵੀ ਸਮਝਿਆ ਜਾਂਦਾ ਹੋਵੇ ਪਰ ਉਹਨਾਂ ਦੇ ਅੰਦਰ ਨਾ ਕੁਝ ਕੀਮਤੀ ਹੁੰਦਾ ਉਹ ਉਹਨਾਂ ਦੀ ਇਮਾਨਦਾਰੀ ਹੁੰਦੀ ਹੈ ਉਹ ਜਿਹੜਾ ਉਹਨਾਂ ਦਾ ਕਰੈਕਟਰ ਹੁੰਦਾ ਹੈ ਨਾ ਉਹ ਉਹਨਾਂ ਨੂੰ ਇੱਕ ਸਟਰੋਂਗ ਪਰਸਨ ਬਣਾਉਂਦਾ ਆ ਕਿਉਂਕਿ ਜਦੋਂ ਤੁਸੀਂ ਇਮਾਨਦਾਰ ਹੋ ਜਦੋਂ ਤੁਸੀਂ ਆਪਣੇ ਕਰੈਕਟਰ ਨੂੰ ਲੈ ਕੇ ਚੱਲਦੇ ਆ ਜੋ ਤੁਸੀਂ ਅੰਦਰੋਂ ਹੋ ਉਹੀ ਤੁਸੀਂ ਬਾਹਰੋਂ ਹੋ ਜਾਂ ਤੁਸੀਂ ਕੁਛ ਵੀ ਕਿਸੇ ਨੂੰ ਸਾਬਿਤ ਨਹੀਂ ਕਰਦੇ ਤੁਸੀਂ ਜਿਹੜੇ ਜਿਹੜੇ ਅਜਿਹੇ ਲੋਕ ਹੁੰਦੇ ਨਾ ਉਹ ਬਹੁਤ ਹੀ ਜ਼ਿਆਦਾ ਸਾਦੇ ਜਿਹੇ ਹੁੰਦੇ ਨੇ
1: ਰਾਈਟ
0: ਉਹ ਬਸ ਹੁੰਦੇ ਹੀ ਨੇ
1: ਟਰੂ ਲਾਈਕ ਸੋ ਦੇ ਡੋਨਟ ਹੈਵ ਟੂ ਪ੍ਰੀਟੈਂਡ ਟੂ ਬੀ ਸਮਬਡੀ ਲੋਕਾਂ ਦੇ ਵਾਸਤੇ ਕਿਉਂਕਿ ਉਹ ਕੰਫਰਟੇਬਲ ਹੁੰਦੇ ਨੇ ਆਪਣੀ ਸਕਿਨ ਦੇ ਵਿੱਚ
0: ਤੇ ਉਹਨਾਂ ਨੂੰ ਕਿਸੇ ਕੋਲੋਂ ਅਪਰੂਵਲ ਲੈਣ ਦੀ ਵੀ ਲੋੜ ਨਹੀਂ ਹੁੰਦੀ
1: ਰਾਈਟ
0: ਉਹ ਇਹ ਵੀ ਨਹੀਂ ਚਾਹੁੰਦੇ ਹੁੰਦੇ ਕਿ ਜੇ ਮੈਨੂੰ ਕੋਈ ਕਵੇਗਾ ਵੀ ਹਾਂ ਤੂੰ ਬਹੁਤ ਚੰਗਾ ਆ ਜਾਂ ਮੇਰੀ ਕੋਈ ਤਾਰੀਫ ਕਰੇਗਾ ਉਹਨਾਂ ਨੂੰ ਉਸ ਚੀਜ਼ ਨਾਲ ਕੋਈ ਫਰਕ ਨਹੀਂ ਪੈਂਦਾ ਕੋਈ ਉਹਨਾਂ ਦੀ ਤਾਰੀਫ ਕਰ ਰਿਹਾ ਹੁੰਦਾ ਤੇ ਉਹ ਤਾਂ ਵੀ ਉਹ ਉਸੇ ਲੈਵਲ ਤੇ ਰਹਿੰਦੇ ਆ ਜੇ ਉਹਨਾਂ ਦੀ ਕੋਈ ਬੁਰਾਈ ਵੀ ਕਰ ਰਿਹਾ ਹੁੰਦਾ ਆ ਤੇ ਉਹ ਤਾਂ ਵੀ ਉਸ ਚੀਜ਼ ਨੂੰ ਬੁਰਾ ਨਹੀਂ ਲੈਂਦੇ ਉਸ ਚੀਜ਼ ਨੂੰ ਰਿਐਕਸ਼ਨ ਨਹੀਂ ਦਿੰਦੇ ਕਿਉਂਕਿ ਉਹ ਬੜੇ ਸਟੇਬਲ ਹੁੰਦੇ ਆ ਆਪਣੇ ਆਪ ਦੇ ਵਿੱਚ ਹੀ ਉਹਨਾਂ ਨੇ ਇੱਕ ਆਪਣਾ ਇੱਕ ਐਸਾ ਥਾਂ ਜਿਹੜਾ ਬਣਾ ਲਿਆ ਹੁੰਦਾ ਆ ਆਪਣੇ ਸੈਂਟਰ ਦੇ ਨਾਲ ਜੁੜੇ ਹੋਏ ਹੁੰਦੇ ਨੇ
1: ਰਾਈਟ
0: ਤੇ ਉਹ ਉਹਨਾਂ ਨੂੰ ਕੋਈ ਵੀ ਆਪਣੀ ਜਗ੍ਹਾ ਤੋਂ ਹਿਲਾ ਨਹੀਂ ਸਕਦਾ
1: ਯੈਸ ਬਿਕੋਜ਼ ਮੋਸਟ ਆਫ ਦ ਟਾਈਮਸ ਰਿਐਕਸ਼ਨਸ ਕਮ ਫਰਮ ਇਨਸਿਕਿਉਰਿਟੀ ਸੋ ਦੇ ਡੋਨਟ ਲਾਈਕ perform from there ਉਹਨਾਂ ਦੀ ਸੈਲਫ ਵੈਲਿਊ ਤੇ ਸੈਲਫ ਰਿਸਪੈਕਟ ਕਾਫੀ ਸਟਰੋਂਗ ਹੁੰਦੀਆਂ ਨੇ
0: ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਹੈ ਅਸਲ ਦੇ ਵਿੱਚ ਨਾ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਮੈਂ ਕੀ ਹਾਂ
1: ਰਾਈਟ
0: ਉਹਨਾਂ ਨੂੰ ਕਿਸੇ ਕੋਲੋਂ ਅਪਰੂਵਲ ਲੈਣ ਦੀ ਲੋੜ ਨਹੀਂ ਹੁੰਦੀ ਹੁਣ ਮੰਨ ਲਓ ਸਪੋਜ਼ ਕਰ ਲਓ ਕਿ ਕੋਈ ਮੈਨੂੰ ਆ ਕੇ ਦੱਸੇ ਕਿ ਮੈਂ ਕੀ ਹਾਂ ਹਨਾ
1: ਰਾਈਟ

ਹੁੰਦੀਆਂ ਨਾ ਇਹ ਇੱਕ ਇਨਸਾਨ ਨੂੰ ਜਿਹੜਾ ਹੋਰ ਵੀ ਮਜ਼ਬੂਤ ਬਣਾ ਦਿੰਦੀਆਂ ਕਿਉਂਕਿ ਜਦੋਂ ਤੁਸੀਂ ਆਪਣੇ ਸੈਂਟਰ ਦੇ ਵਿੱਚ ਹੁੰਦੇ ਆ ਮਜ਼ਬੂਤ ਹੁੰਦੇ ਆ ਤੇ ਫਿਰ ਤੁਹਾਨੂੰ ਕੋਈ ਵੀ ਜਿਹੜਾ ਪਰਸਨ ਹੈ ਉਹ ਹਿਲਾ ਨਹੀਂ ਸਕਦਾ।

0: 94.7 ਤੇ ਤੁਸੀਂ ਸੁਣ ਰਹੇ ਹੋ ਜੀ ਰੇਡੀਓ ਸੁਰਸੰਗਮ ਪ੍ਰੋਗਰਾਮ ਹੈ ਜੀ ਸੁਰਸੰਗਮ ਲਾਈਵ ਵਿਦ ਕੁਕੀ ਐਂਡ
1: ਮੁਸਕਾਨ ਹੈਲੋ
0: ਮੁਸਕਾਨ ਸੋ ਫਾਰ ਕਿਵੇਂ ਦਾ ਜਰਨੀ ਚੱਲ ਰਹੀ ਹੈ ਤੁਹਾਡੀ
1: ਆਈ ਥਿੰਕ ਆਮ ਹੈਵਿੰਗ ਸੋ ਮਚ ਫਨ ਐਂਡ ਆਮ ਲਰਨਿੰਗ ਸੋ ਮਚ ਅਬਾਊਟ ਕੈਰੈਕਟਰ ਐਂਡ ਵਿਜ਼ਡਮ ਐਂਡ ਸੈਲਫ ਸਟਰੈਂਥ ਸੋ ਆਈ ਥਿੰਕ ਆਮ ਗੋਇੰਗ ਟੂ ਵਾਕ ਆਊਟ ਅ ਵਾਈਜ਼ਰ ਪਰਸਨ ਆਊਟ ਹੇਅਰ
0: ਠੀਕ ਹੈ ਸੋ ਅਸੀਂ ਹੁਣ ਆਪਣੇ ਸਪੋਂਸਰ ਦਾ ਦੱਸ ਦਈਏ ਜੀ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚ ਰਿਹਾ ਜੀ ਸਾਡੇ ਸਪੋਂਸਰਸ ਦੇ ਸਹਿਯੋਗ ਦੇ ਨਾਲ ਤੇ ਸਪੋਂਸਰ ਸਾਡੇ ਜਿਹੜੇ ਹਮੇਸ਼ਾ ਹੀ ਸਾਨੂੰ ਸਪੋਰਟ ਕਰਦੇ ਨੇ ਸੋ ਸੋਨਿਕ ਇੰਸ਼ੋਰੈਂਸ ਪ੍ਰੋਗਰਾਮ ਦੇ ਸਪੋਂਸਰ ਨੇ 5878321208 YYC ਹੋਮ ਕੇਅਰ ਪ੍ਰੋਗਰਾਮ ਦੇ ਅਗਲੇ ਸਪੋਂਸਰ ਨੇ ਜੀ 8257600983 OSS ਸਮਾਈਲ ਮੈਡੀਕਲ ਕਲੀਨਿਕ 5876174696 Mercedes Benz 403

0: 303-609-3907.
1: Punjab Insurance 403-404-3500. Mother India Restaurant 403-936-7777. Pixel Photo Studio 403-947-0060.
0: ਸੋ ਸਾਰੇ ਹੀ ਸਪੌਂਸਰਸ ਦਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਸਾਡੇ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦੇ ਨੇ ਜੀ ਔਰ ਪ੍ਰੋਗਰਾਮ ਦੇ ਵਿੱਚ ਕੁਝ ਗੱਲਾਂ ਬਾਤਾਂ ਕੁਝ ਗੀਤ ਸੰਗੀਤ ਤੇ ਅੱਜ ਦੀ ਇਹ ਜਿਹੜੀ ਕਨਵਰਸੇਸ਼ਨ ਹੈ ਅੱਜ ਦੀ ਜਿਹੜੀ ਗੱਲਬਾਤ ਮੁਸਕਾਨ ਦੇ ਨਾਲ ਹੋ ਰਹੀ ਹੈ ਇਹ ਹੋਰ ਵੀ ਅੱਜ ਖੂਬਸੂਰਤ ਹੋ ਰਹੀ ਹੈ ਆਈ ਫੀਲ ਰੀਅਲੀ ਗੁੱਡ ਅਬਾਊਟ ਇਟ ਆਫਟਰ ਸੋ ਲੌਂਗ ਯਾ ਸੋ ਮੁਸਕਾਨ ਜੀ ਹੁਣ ਆਪਾਂ ਇੱਕ ਗੀਤ ਸੁਣਦੇ ਹਾਂ ਤੇ ਗੀਤ ਤੋਂ ਬਾਅਦ ਜਿਹੜਾ ਆ ਉਹ ਅਸੀਂ ਅਗਲੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਜੀ ਸੋ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ ਦੋਸਤੋ ਆਪਾਂ ਸਾਰੇ ਇਹ ਗੀਤ ਸੁਣਦੇ ਹਾਂ ਜੀ

0: 94.7 ਤੇ ਤੁਸੀਂ ਸੁਣ ਰਹੇ ਹੋ ਜੀ ਰੇਡੀਓ ਸੁਰ ਸੰਗਮ ਸੋ ਥੋੜਾ ਜਿਹਾ ਸਮਾਂ ਸਾਡੇ ਕੋਲ ਹੋਰ ਬਾਕੀ ਰਹਿ ਗਿਆ ਜੀ ਇਸ ਪ੍ਰੋਗਰਾਮ ਦੇ ਵਿੱਚ 8:40 ਦਾ ਸਮਾਂ ਹੋ ਚੁੱਕਾ ਹੈ ਜੀ ਤਕਰੀਬਨ 20 ਮਿੰਟ ਦਾ ਸਮਾਂ ਸਾਡੇ ਕੋਲ ਬਾਕੀ ਰਹਿ ਗਿਆ ਜੀ ਮੁਸਕਾਨ
1: ਯੈਸ ਬਹੁਤ ਘੱਟ ਹੈਗਾ
0: ਔਰ ਆਪਾਂ ਜਿਹੜੀ ਗੱਲ ਕਰ ਰਹੇ ਸੀਗੇ ਓਨੈਸਟੀ ਤੇ ਇੰਟੈਗਰਿਟੀ ਕਿ ਜਿਹੜੇ ਲੋਕ ਇਮਾਨਦਾਰੀ ਦੇ ਨਾਲ ਕੰਮ

0: ਦੇ ਨੇ ਜਿਹੜੇ ਲੋਕ ਦੂਸਰਿਆਂ ਦੇ ਬਾਰੇ ਸੋਚ ਕੇ ਕੰਮ ਕਰਦੇ ਨੇ ਜਾਂ ਜਿਹੜੇ ਲੋਕ ਕਰਪਸ਼ਨ ਨਹੀਂ ਕਰਦੇ ਜਾਂ ਜਿਹੜੇ ਲੋਕ ਆਪਣੇ ਲਾਈਕ ਆਪਣੇ ਆਪਣੇ ਕਰੈਕਟਰ ਨੂੰ ਉਸੇ ਤਰ੍ਹਾਂ ਦਾ ਹੀ ਰੱਖਦੇ ਨੇ ਜਿਸ ਤਰ੍ਹਾਂ ਦੇ ਉਹ ਅੰਦਰੋਂ ਨੇ ਉਸੇ ਤਰ੍ਹਾਂ ਦੇ ਉਹ ਬਾਹਰੋਂ ਹੁੰਦੇ ਨੇ ਜਦੋਂ ਤੁਹਾਡੀਆਂ ਕਦਰਾਂ ਕੀਮਤਾਂ ਤੁਹਾਡੇ ਸੁਭਾਅ ਦੇ ਨਾਲ ਮੇਲ ਖਾਂਦੀਆਂ ਨਾ ਜਿਸ ਤਰ੍ਹਾਂ ਦਾ ਤੁਹਾਡਾ ਸੁਭਾਅ ਹੁੰਦਾ ਆ ਉਸੇ ਤਰ੍ਹਾਂ ਦੀਆਂ ਹੀ ਤੁਹਾਡੀਆਂ ਕਦਰਾਂ ਕੀਮਤਾਂ ਹੁੰਦੀਆਂ ਉਹ ਉਸੇ ਤਰ੍ਹਾਂ ਦੇ ਤੁਸੀਂ ਵਿਹਾਰ ਵੀ ਉਸੇ ਤਰ੍ਹਾਂ ਦਾ ਹੀ ਕਰਦੇ
1: ਹੋ ਬਿਲਕੁਲ
0: ਤੇ ਜਦੋਂ ਚੀਜ਼ਾਂ ਜਿਹੜੀਆਂ ਇਸ ਤਰ੍ਹਾਂ ਚੱਲਦੀਆਂ ਨੇ ਉਹ ਹੁੰਦੀ ਤੁਹਾਡੀ ਅਲਾਈਨਮੈਂਟ ਤੁਹਾਡੇ ਆਪਣੇ ਆਪ ਦੇ ਨਾਲ ਤੁਹਾਡੀ ਅਲਾਈਨਮੈਂਟ ਜਿਹੜੀ ਤੁਹਾਨੂੰ ਸਟਰੈਂਥ ਦਿੰਦੀ ਹੈ ਜੇਕਰ ਕੋਈ ਇਨਸਾਨ ਦੀਆਂ ਕਦਰਾਂ ਕੀਮਤਾਂ ਕੁਛ ਹੋਰ ਨੇ ਉਹਦਾ ਜਿਹੜਾ ਵਿਹਾਰ ਕੁਛ ਹੋਰ ਆ ਉਹ ਬਾਹਰ ਕੁਛ ਹੋਰ ਆ ਅੰਦਰ ਘਰ ਆ ਕੇ ਉਹ ਕੁਛ ਹੋਰ ਹੋ ਜਾਂਦਾ ਆ ਉਹ ਫਿਰ ਉਹਦਾ ਜਿਹੜਾ ਜਿਹੜਾ ਕਰੈਕਟਰ ਆ ਉਹ ਡੂਅਲ ਹੋ ਜਾਂਦਾ ਆ
1: ਕੋਨਫਲਿਕਟ
0: ਉਹਨੂੰ ਆਪਾਂ ਇਹ ਕਹਿ ਸਕਦੇ ਵੀ ਇਹ ਬੰਦਾ ਘਰ ਚ ਤਾਂ ਇਸ ਤਰ੍ਹਾਂ ਦਾ ਆ ਪਰ ਬਾਹਰ ਜਦੋਂ ਜਾਂਦਾ ਹੈ ਇਹ ਬੰਦੇ ਦੇ ਉੱਤੇ ਇੱਕ ਡਿਫਰੈਂਟ ਪ੍ਰਭਾਵ ਜਿਹੜਾ ਆ ਉਹ ਹੁੰਦਾ ਆ ਜਾਂ ਇਹਨੂੰ ਇੱਕ ਡਿਫਰੈਂਟ ਵਿਊ ਇਹਦਾ ਹੁੰਦਾ ਆ ਪਰ ਅਸਲ ਦੇ ਵਿੱਚ ਇਹ ਇਨਸਾਨ ਇਸ ਤਰ੍ਹਾਂ ਦਾ ਨਹੀਂ ਹੈਗਾ ਆਪਾਂ ਕਈ ਵਾਰੀ ਕਹਿ ਦਿੰਦੇ ਨੇ ਕਿ ਵਹਿ ਵੇਖਣ ਨੂੰ ਇਹ ਬੰਦਾ ਇਸ ਤਰ੍ਹਾਂ ਦਾ ਲੱਗਦਾ ਪਰ ਜਦੋਂ ਇਹ ਇੱਥੇ ਇਸ ਜਗ੍ਹਾ ਤੇ ਹੁੰਦਾ ਉਹਦੀ ਇਹਦੀ ਜਿਹੜੀ ਪਰਸਨੈਲਿਟੀ ਉਹ ਬਿਲਕੁਲ ਟੋਟਲੀ ਉਲਟ ਹੋ ਜਾਂਦੀ ਹੈ ਸੋ ਇਹੋ ਜਿਹੜੇ ਜਿਹੜੇ ਇਮਾਨਦਾਰ ਇਨਸਾਨ ਹੁੰਦੇ ਨਾ ਉਹਨਾਂ ਦੇ ਉੱਤੇ ਸਾਰੇ ਲੋਕ ਭਰੋਸਾ ਕਰਦੇ ਨੇ ਕਈ ਵਾਰੀ ਤੁਹਾਡੇ ਸ਼ਬਦ ਜਿਹੜੇ ਨੇ ਉਹ ਲੋਕ ਭੁੱਲ ਜਾਂਦੇ ਨੇ ਕਈ ਵਾਰੀ ਤੁਹਾਨੂੰ ਵੀ ਲੋਕ ਥੋੜਾ ਜਿਹਾ ਤੁਹਾਡੀ ਸ਼ਕਲ ਵੀ ਭੁੱਲੀ ਜਾ ਸਕਦੀ ਹੈ ਪਰ ਲੋਕ ਇਹ ਕਦੇ ਨਹੀਂ ਭੁੱਲਦੇ ਹੁੰਦੇ ਕਿ ਤੁਹਾਡੇ ਨਾਲ ਹੋ ਕੇ ਉਹਨਾਂ ਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੋਇਆ
1: ਬਿਲਕੁਲ
0: ਉਹਨਾਂ ਨੇ ਕਿਸ ਤਰ੍ਹਾਂ ਦਾ ਮਹਿਸੂਸ ਕੀਤਾ ਜਦੋਂ ਤੁਸੀਂ ਉਹਨਾਂ ਦੇ ਨਾਲ ਸੀ
1: ਆਈ ਥਿੰਕ ਜਦੋਂ ਤੁਸੀਂ ਇਹੋ ਜਿਹੇ ਲੋਕਾਂ ਦੇ ਨਾਲ ਹੁੰਦੇ ਹੋ ਬਿਕੋਜ਼ ਤੁਸੀਂ ਸੇਫ ਫੀਲ ਕਰਦੇ ਹੈਗੇ ਹੋ
0: ਬਿਲਕੁਲ
1: ਤੇ ਇਸ ਕਰਕੇ ਉਹ ਯਾਦ ਰੱਖਦੇ ਨੇ ਉਹ ਤੁਸੀਂ ਉਹਨਾਂ ਨੂੰ ਇਸ ਤਰ੍ਹਾਂ ਫੀਲ ਕਰਾਇਆ ਸੀਗਾ
0: ਬਿਲਕੁਲ ਐਂਡ ਦਿਸ ਇਜ਼ ਦ ਪਾਵਰ ਆਫ ਇੰਟੈਗ੍ਰਿਟੀ ਪਾਵਰ ਆਫ ਯੂਅਰ ਸੈਲਫ ਕਿਉਂਕਿ ਜਿਹੜੇ ਇਨਸਾਨ ਪਾਵਰਫੁਲ ਨੇ ਨਾ ਪਾਵਰਫੁਲ ਇਨ ਦਾ ਸੈਂਸ ਕਿ ਜਿਹੜੇ ਇਨਸਾਨ ਆਪਣੇ ਸੈਂਟਰ ਦੇ ਉੱਤੇ ਖਲੋਤੇ ਨੇ ਜਿਹੜੇ ਅਡੋਲ ਨੇ ਜਿਹੜੇ ਜਿਹੜੇ ਹਾਲਾਤ ਚਾਹੇ ਕੋਈ ਵੀ ਹੋਵੇ ਉਹ ਆਪਣੀਆਂ ਵੈਲਿਊਜ਼ ਦੇ ਉੱਤੋਂ ਨਹੀਂ ਭੱਜਦੇ ਉਹ ਆਪਣੀਆਂ ਵੈਲਿਊਜ਼ ਰੱਖਦੇ ਨੇ ਕਿ ਹਾਂ ਮੈਂ ਇਸ ਤਰ੍ਹਾਂ ਆ ਤੇ ਮੈਂ ਇਸ ਤਰ੍ਹਾਂ ਹੀ ਰਹਿਣਾ ਹੈ ਕੋਈ ਵੀ ਚੀਜ਼ ਹੋਵੇ ਮੈਂ ਆਪਣੇ ਆਪ ਨੂੰ ਆਪਣੀਆਂ ਵੈਲਿਊਜ਼ ਤੋਂ ਪਰੇ ਨਹੀਂ
1: ਪਰੇ ਨਹੀਂ ਹਟਣਾ
0: ਤੇ ਅਜੇ ਲੋਕ ਜਿਹੜੇ ਹੁੰਦੇ ਨਾ ਉਹ ਕਈ ਵਾਰੀ ਉਹਨਾਂ ਦਾ ਨੁਕਸਾਨ ਵੀ ਹੋ ਜਾਂਦਾ ਹੈ
1: ਬਿਲਕੁਲ
0: ਕਿਉਂਕਿ ਐਸੇ ਲੋਕ ਜਿਹੜੇ ਨੇ ਉਹਨਾਂ ਦੀ ਸਟਰੈਂਥ ਬੜੀ ਵੱਡੀ ਹੁੰਦੀ ਹੈ ਕਿਉਂਕਿ ਲੋਕ ਉਹਨਾਂ ਦੇ ਉੱਤੇ ਭਰੋਸਾ ਕਰਦੇ ਨੇ ਲੋਕਾਂ ਨੂੰ ਪਤਾ ਹੁੰਦਾ ਹੈ ਕਿ ਇਹਨਾਂ ਦੀ ਜਿਹੜੀ ਪਰਸਨੈਲਿਟੀ ਹੈ ਉਹ ਕੀ ਹੈ
1: ਬਿਲਕੁਲ ਬਿਲਕੁਲ
0: ਪਰ ਕਈ ਵਾਰੀ ਅਜਿਹਾ ਵੀ ਹੋ ਜਾਂਦਾ ਹੈ ਕਿ ਓਨੈਸਟ ਜਦੋਂ ਹੁੰਦਾ ਹੈ ਨਾ ਕੋਈ ਇਨਸਾਨ ਉਹਦੇ ਲਈ ਸੌਖਾ ਨਹੀਂ ਹੁੰਦਾ
1: ਨਹੀਂ ਬਿਲਕੁਲ ਸੌਖਾ ਨਹੀਂ ਹੁੰਦਾ
0: ਤੋ ਸੌਖਾ ਉਹ ਕਿਉਂ ਨਹੀਂ ਹੁੰਦਾ ਆਪਾਂ ਇਸ ਗੀਤ ਤੋਂ ਬਾਅਦ ਗੱਲ ਕਰਾਂਗੇ ਜੀ

ਹੁਣ ਤੁਸੀਂ ਇਹ ਗੀਤ ਸੁਣਿਆ ਜੀ ਸਿੱਧੂ ਮੂਸੇਵਾਲਾ ਤੇ ਸਾਥੀਆਂ ਦੀਆਂ ਆਵਾਜ਼ਾਂ ਦੇ ਵਿੱਚ ਤੇ ਦੋਸਤੋ ਥੋੜਾ ਜਿਹਾ ਸਮਾਂ ਸਾਡੇ ਕੋਲ ਹੋਰ ਬਾਕੀ ਰਹਿ ਗਿਆ ਜੀ 8:48 ਦਾ ਸਮਾਂ ਹੋ ਚੁੱਕਾ ਹੈ ਜੀ ਤਕਰੀਬਨ 12 ਮਿੰਟ ਦਾ ਸਮਾਂ ਸਾਡੇ ਕੋਲ ਹੋਰ ਬਾਕੀ ਹੈ

0: ਸੋ ਮੁਸਕਾਨ ਇਮਾਨਦਾਰੀ ਦੇ ਨਾਲ ਜੂਣਾ ਵੀ ਸੌਖਾ ਨਹੀਂ ਹੁੰਦਾ
1: ਬਿਲਕੁਲ ਬਿਲਕੁਲ ਨਹੀਂ ਹੁੰਦਾ
0: ਕਿਉਂਕਿ ਇਮਾਨਦਾਰ ਜਿਹੜਾ ਬੰਦਾ ਹੁੰਦਾ ਨਾ ਉਹਦੇ ਸਾਹਮਣੇ ਬਹੁਤ ਕਈ ਵਾਰ ਮੁਸ਼ਕਲਾਂ ਆਉਂਦੀਆਂ ਨੇ ਕਿਉਂਕਿ ਉਹ ਜਦੋਂ ਸੱਚ ਦੇ ਨਾਲ ਖੜਦਾ ਹੈ ਨਾ ਤੇ ਜਦੋਂ ਦੂਸਰੇ ਬੰਦੇ ਉਹਨਾਂ ਨੂੰ ਕੁਛ ਕਹਿੰਦੇ ਨੇ ਕੁਛ ਗਲਤ ਕਰਨ ਲਈ ਕਹਿੰਦੇ ਨੇ ਤੇ ਜਦੋਂ ਉਹ ਨਾ ਕਰਦਾ ਆ ਤੇ ਦੂਸਰਿਆਂ ਦੇ ਲਈ ਇਨਡਾਇਰੈਕਟਲੀ ਜਿਹੜੀ ਆ ਉਹ ਨਾ ਹੁੰਦੀ ਹੈ ਕਿਉਂਕਿ ਜਦੋਂ ਉਹ ਉਸ ਚੀਜ਼ ਨਾਲ ਐਗਰੀ ਨਹੀਂ ਕਰਦਾ ਤੇ ਦੂਜਿਆਂ ਲਈ ਉਹ ਨਾ ਬਰਾਬਰ ਬਣ ਜਾਂਦੀ ਹੈ
1: ਓਫੈਂਡ ਹੋ ਜਾਂਦੇ ਨੇ
0: ਹਾਂ ਬਿਲਕੁਲ ਔਰ ਉਹਨਾਂ ਨੂੰ ਇਹ ਲੱਗਦਾ ਕਿ ਇਸ ਇਨਸਾਨ ਨੇ ਸਾਡੀ ਗੱਲ ਨਹੀਂ ਮੰਨੀ ਤੇ ਕਦੀ ਕਦੀ ਜਿਹੜੇ ਇਮਾਨਦਾਰ ਬੰਦੇ ਹੁੰਦੇ ਆ ਉਹਨਾਂ ਨੂੰ ਕੱਲਿਆਂ ਵੀ ਖਲੋਣਾ ਪੈਂਦਾ ਹੈ
1: ਬਿਲਕੁਲ
0: ਕਿਉਂਕਿ ਜਿਹੜੇ ਪਰ ਹਮੇਸ਼ਾ ਇਹ ਯਾਦ ਰੱਖੋ ਕਿ ਕੱਲਿਆਂ ਖਲੋਣਾ ਸੱਚ ਦੇ ਨਾਲ ਖਲੋਣਾ ਜਿਹੜਾ ਆ ਉਹ ਬੈਟਰ ਹੁੰਦਾ
1: ਬੈਟਰ ਹੁੰਦਾ ਹੈ
0: ਬੈਟਰ ਹੁੰਦਾ ਆ ਬਲਕਿ ਗਲਤ ਭੀੜ ਦੇ ਨਾਲ ਖਲੋਣਾ ਤੇ ਕਈ ਵਾਰੀ ਅਸੀਂ ਕਈ ਇਨਸਾਨ ਇਸ ਤਰ੍ਹਾਂ ਸੋਚਦੇ ਆ ਕਿ ਅੱਛਾ ਮੈਂ ਜੇ ਆਪਣਾ ਕਿਉਂਕਿ ਕਰੈਕਟਰ ਤੁਸੀਂ ਚਲੋ ਭਾਵੇਂ ਬਚਪਨ ਦੇ ਵਿੱਚ ਹੀ ਬਣਦਾ ਆ ਕਿਉਂਕਿ ਬਚਪਨ ਦੇ ਵਿੱਚੋਂ ਹੀ ਜਿਹੜੀਆਂ ਸਾਡੀਆਂ ਆਦਤਾਂ ਬਣਦੀਆਂ ਨੇ ਜਦੋਂ ਚਾਈਲਡਹੁੱਡ ਤੋਂ ਹੀ ਸਾਡਾ ਕਰੈਕਟਰ ਜਿਹੜਾ ਉਹ ਡਿਵੈਲਪ ਹੋਣਾ ਸ਼ੁਰੂ ਹੋ ਜਾਂਦਾ ਆ
1: ਬਿਲਕੁਲ
0: ਐਗਰੀ ਕਰਦੇ ਹੋ ਇਸ ਗੱਲ ਨਾਲ
1: ਬਿਲਕੁਲ ਕਰਦੇ
0: ਕਿਉਂਕਿ ਅਸੀਂ ਜਦੋਂ ਆਪਣੇ ਪੇਰੈਂਟਸ ਨੂੰ ਵਿਚਰਦਿਆਂ ਵੇਖਦੇ ਹਾਂ ਚਾਹੇ ਉਹ ਰਿਸ਼ਤੇਦਾਰੀ ਦੇ ਵਿੱਚ ਵਿਚਰਦੇ ਨੇ ਚਾਹੇ ਉਹ ਆਪਸ ਦੇ ਵਿੱਚ ਵਿਚਰਦੇ ਨੇ ਸਾਡਾ ਜਿਹੜਾ ਜਿਹੜਾ ਕਰੈਕਟਰ ਹੈ ਨਾ ਹੌਲੀ ਹੌਲੀ ਉੱਥੋਂ ਹੀ ਬਿਲਡ ਹੋਣਾ ਸ਼ੁਰੂ ਹੁੰਦਾ ਆ ਉਹੀ ਕਦਰਾਂ ਕੀਮਤਾਂ ਉਹੀ ਵੈਲਿਊਸ ਜਿਹੜੀਆਂ ਨੇ ਉਹ ਸਾਨੂੰ ਜ਼ਿੰਦਗੀ ਦੇ ਅੱਗੇ ਅੱਗੇ ਅੱਗੇ ਅੱਗੇ ਸਿੱਖਦੇ ਤਾਂ ਰਹਿੰਦੇ ਆ ਪਰ ਫਿਰ ਵੀ ਉਹ ਸਾਨੂੰ ਨਾਲ ਦੀ ਨਾਲ ਜਿਹੜੀਆਂ ਅੱਗੇ ਅਸੀਂ ਐਡ ਆਨ ਹੁੰਦੀਆਂ ਜਾਂਦੀਆਂ ਪਰ ਜਿਹੜੀਆਂ ਬੇਸਿਕ ਵੈਲਿਊ ਜਿਹੜੀਆਂ ਅਸੀਂ ਵੇਖੀਆਂ ਹੁੰਦੀਆਂ ਆ
1: ਚਾਈਲਡਹੁੱਡ ਦੇ ਵਿੱਚ
0: ਉਹ ਬਚਪਨ ਦੇ ਵਿੱਚ ਹੀ ਬਣਨੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਮੁਸਕਾਨ ਤੁਸੀਂ ਤੁਹਾਨੂੰ ਕੀ ਲੱਗਦਾ ਆ ਕਿ ਜੇ ਜੇ ਆਪਾਂ ਇਹ ਚਾਹੀਏ ਕਿ ਆਪਾਂ ਚਲੋ ਕੁਛ ਵੀ ਕਿਸੇ ਵੀ ਬੰਦੇ ਦੀ ਕੋਈ ਵੀ ਹਿਸਟਰੀ ਹੋ ਸਕਦੀ ਹੈ ਤੇ ਜੇ ਕੋਈ ਕਵੇ ਕਿ ਹਾਂ ਮੈਂ ਅੱਜ ਤੋਂ ਮੈਂ ਸ਼ੁਰੂ ਕਰਨਾ ਆ ਵੀ ਮੈਂ ਆਪਣਾ ਆਪਣਾ ਜਿਹੜਾ ਬਿਹੇਵੀਅਰ ਆ ਉਹਨੂੰ ਚੇਂਜ ਕਰਨਾ ਚਾਹੁੰਦਾ ਹਾਂ ਜਾਂ ਮੈਂ ਆਪਣੇ ਥਾਟਸ ਨੂੰ ਚੇਂਜ ਕਰਨਾ ਚਾਹੁੰਦਾ ਕਿਹੜੀਆਂ ਐਸੀਆਂ ਚੀਜ਼ਾਂ ਤੁਸੀਂ ਸਮਝਦੇ ਹੋ ਕਿ ਜਿਹੜੀਆਂ ਉਹ ਕਰਨ ਤੇ ਉਹਨਾਂ ਦੇ ਨਾਲ ਥੋੜਾ ਜਿਹਾ ਉਹਨਾਂ ਦਾ ਜਿਹੜਾ ਕਰੈਕਟਰ ਹੈ ਉਹ ਬਣੇ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਜੇ ਸਮਾਲ ਸਮਾਲ ਥਿੰਗਸ ਤੋਂ ਸ਼ੁਰੂ ਕਰ ਲੈਣ ਤੇ ਹੋ ਸਕਦਾ ਆ
1: ਹਾਂ ਬਿਲਕੁਲ ਆਈ ਥਿੰਕ ਜੇ ਛੋਟੀ ਛੋਟੀਆਂ ਚੀਜ਼ਾਂ ਤੋਂ ਕਰੀਏ ਨਾ ਤੇ ਫੇਰ ਉਸ ਦੇ ਨਾਲ ਜਿਵੇਂ ਕਿ ਤੁਸੀਂ ਵਾਦਾ ਕੀਤਾ ਕਿਸੇ ਦੇ ਨਾਲ ਤੇ ਤੁਸੀਂ ਉਸ ਨੂੰ ਨਿਭਾਓ ਤੇ ਫੇਰ ਜੇ
0: ਸੱਚਾਈ ਦੇ ਨਾਲ ਗੱਲ ਕਰੋ
1: ਸੱਚਾਈ ਦੇ ਨਾਲ ਗੱਲ ਕਰੋ ਬਿਲਕੁਲ ਜੋ ਤੁਸੀਂ ਅੰਦਰ ਹੈਗੇ ਹੋ ਤੁਸੀਂ ਬਾਹਰ ਵੀ ਉਹੀ ਬਣੋ

0: ਬਿਲਕੁਲ
1: ਤੇ ਆਪਣੀ ਗਲਤੀਆਂ ਨੂੰ ਮੰਨਣਾ ਸ਼ੁਰੂ ਕਰੋ ਤੇ ਉਸ ਦੇ ਨਾਲ ਕੀ ਕਹਿੰਦੇ ਨੇ ਬੀ ਕਾਈਂਡ ਟੂ ਪੀਪਲ ਬਾਈ ਸਲੋ ਥਿੰਗਸ ਲਿਟਲ ਥਿੰਗਸ ਤੇ ਕ੍ਰੈਡਿਟ ਦਿਓ ਤੁਸੀਂ ਬਾਕੀ ਲੋਕਾਂ ਨੂੰ
0: ਤੇ ਮੈਨੂੰ ਲੱਗਦਾ ਇਹ ਵੀ ਨੀ ਕਹਿਣਾ ਚਾਹੀਦਾ ਕਿ ਹਾਂ ਜੀ ਮੈਨੂੰ ਤੇ ਸਾਰਾ ਕੁਝ ਹੀ ਆਉਂਦਾ ਆ ਮੈਨੂੰ ਸਾਰਾ ਕੁਝ ਹੀ ਪਤਾ ਆ ਨਾ
1: ਸਾਰਾ ਕੁਝ ਤੇ ਕਿਸੇ
0: ਨੂੰ ਵੀ ਨਹੀਂ ਪਤਾ ਹੁੰਦਾ ਤੇ ਤੁਸੀਂ ਜਦੋਂ ਤੁਸੀਂ ਦੂਜਿਆਂ ਨੂੰ ਵੀ ਕ੍ਰੈਡਿਟ ਦਿੰਦੇ ਹੋ ਕਈ ਵਾਰੀ ਕੁਝ ਇਨਸਾਨ ਹੁੰਦੇ ਨੇ ਜਿਹੜੇ ਜਿਹੜੇ ਦੂਜਿਆਂ ਨੂੰ ਕਿਉਂਕਿ ਦੂਜਿਆਂ ਨੂੰ ਥੱਲੇ ਡੇਗ ਕੇ ਆਪ ਉੱਪਰ ਉੱਠਣਾ ਜਿਹੜਾ ਨਾ ਉਹ ਬਹੁਤ ਸੌਖਾ ਹੁੰਦਾ ਆ
1: ਬਹੁਤ ਸੌਖਾ ਹੁੰਦਾ
0: ਪਰ ਜਦੋਂ ਤੁਸੀਂ ਤੁਹਾਨੂੰ ਪਤਾ ਆ ਹਨਾ ਤੇ ਦੂਜਾ ਬੰਦਾ ਜਿਹੜਾ ਤੁਹਾਡੇ ਤੋਂ ਥੋੜਾ ਜਿਹਾ ਲੋਅ ਲੈਵਲ ਦਾ ਉਹਨੂੰ ਤੁਸੀਂ ਉੱਪਰ ਚੁੱਕਦੇ ਹੋ ਉਹ ਤੁਹਾਡਾ ਕਰੈਕਟਰ
1: ਐਗਜੈਕਟਲੀ ਤੁਸੀਂ ਆਪਣੇ ਤੋਂ ਥੱਲੇ ਵਾਲੇ ਲੋਕਾਂ ਨੂੰ ਕਿੱਦਾਂ ਟ੍ਰੀਟ ਕਰਦੇ
0: ਹੋ ਕਿੱਦਾਂ ਟ੍ਰੀਟ ਕਰਨਾ
1: ਤੁਹਾਡਾ ਕਰੈਕਟਰ
0: ਉਹ ਤੁਹਾਡਾ ਕਰੈਕਟਰ ਡਿਫਾਈਨ ਕਰਦਾ ਹੈ ਕਿ ਤੁਸੀਂ ਜਿਹੜਾ ਆ ਉਹਨਾਂ ਨੂੰ ਕਿਸ ਤਰ੍ਹਾਂ ਦਾ ਮਹਿਸੂਸ ਕਰਾਉਂਦੇ
1: ਆ ਬਿਲਕੁਲ ਹਾਂਜੀ
0: ਪਰ ਜਿਹੜਾ ਇਨਸਾਨ ਆਪਣੀ ਆਪਣੀ ਵੈਲਿਊਜ਼ ਦੇ ਨਾਲ ਚੱਲਦਾ ਆ ਆਪਣੀ ਆਪਣੀ ਇੰਟੈਗਰਿਟੀ ਦੇ ਨਾਲ ਚੱਲਦਾ ਆ ਉਹ ਬੰਦਾ ਉਹ ਇਨਸਾਨ ਨੋਰਮਲ ਨਹੀਂ ਹੁੰਦਾ ਉਹ ਆਮ ਇਨਸਾਨ ਨਹੀਂ ਹੁੰਦਾ ਉਹਦੇ ਅੰਦਰ ਵੈਲਿਊਜ਼ ਹੁੰਦੀਆਂ ਨੇ ਉਹਦੇ ਅੰਦਰ ਆਪਣੇ ਜਿਹੜੇ ਨੇ ਅਸੂਲ ਹੁੰਦੇ ਨੇ ਉਹ ਗਲਤ ਕੰਮ ਕਰਦਾ ਨੀ ਤੇ ਕਿਸੇ ਦੀ ਗੱਲ ਵੀ ਨੀ ਸੁਣਦਾ
1: ਬਿਲਕੁਲ ਨਹੀਂ ਸੁਣਦਾ
0: ਸੋ ਇਸ ਤਰ੍ਹਾਂ ਦੀ ਜਿਹੜੀ ਕਿਉਂਕਿ ਅਸੀਂ ਹਮੇਸ਼ਾ ਹੀ ਆਪਣੀ ਜਿਹੜੀ ਪਰਸਨੈਲਿਟੀ ਨੂੰ ਡਿਵੈਲਪ ਕਰਦੇ ਹੀ ਰਹਿੰਦੇ ਹਾਂ
1: ਹਾਂਜੀ
0: ਅਸੀਂ ਇਹ ਸਾਡੀ ਲਾਈਫ ਲੌਂਗ ਜਿਹੜੀ ਆ ਉਹ ਲਰਨਿੰਗ ਹੁੰਦੀ ਆ ਸੋ ਅਸੀਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣੀ ਜਿਹੜੀ ਪਰਸਨੈਲਿਟੀ ਹੈ ਉਹਨੂੰ ਹਮੇਸ਼ਾ ਘੱਟਦੇ ਰਹਿੰਦੇ ਹਾਂ ਹਮੇਸ਼ਾ ਉਹਦੇ ਵਿੱਚ ਕੁਛ ਨਾ ਕੁਛ ਐਡੀਸ਼ਨ ਕਰਦੇ ਰਹਿੰਦੇ ਹਾਂ ਆਪਣੀਆਂ ਜਿਹੜੀਆਂ ਆਪਣੀਆਂ ਆਦਤਾਂ ਦੇ ਉੱਤੇ ਜਿਹੜਾ ਆ ਉਹ ਅਸੀਂ ਕੰਟਰੋਲ ਵੀ ਕਈ ਵਾਰ ਕਰਦੇ ਹਾਂ ਕਈ ਵਾਰੀ ਸੁਧਾਰ ਵੀ ਕਰਦੇ ਹਾਂ ਸੋ ਇਹ ਤੇ ਲਾਈਫ ਲੌਂਗ ਮੈਨੂੰ ਲੱਗਦਾ ਕਿ ਇਹ ਪ੍ਰੋਸੈਸ ਹੁੰਦਾ ਹੈ ਜਿਹੜਾ ਹਮੇਸ਼ਾ ਹੀ ਸਾਡੇ ਨਾਲ ਚੱਲਦਾ ਹੈ

ਹੁਣੇ ਤੁਸੀਂ ਗੀਤ ਸੁਣਿਆ ਜੀ ਦਿਲਜੀਤ ਦੋਸਾਂਝ ਦੀ ਆਵਾਜ਼ ਦੇ ਵਿੱਚ ਤੇ ਦੋਸਤੋ ਰੇਡੀਓ ਸੁਰ ਸੰਗਮ ਤੇ ਤੁਸੀਂ ਇਸ ਵੇਲੇ ਸੁਣ ਰਹੇ ਹੋ ਜੀ ਸੁਰ ਸੰਗਮ ਲਾਈਵ ਵਿਦ ਕੁਕੀ ਐਂਡ

0: ਤੇ ਦੋਸਤੋ ਤਕਰੀਬਨ ਸਾਡੇ ਕੋਲ 3 ਮਿੰਟ ਦਾ ਸਮਾਂ ਰਹਿ ਗਿਆ ਜੀ ਮੁਸਕਾਨ ਤੇ ਹੁਣ ਅਸੀਂ ਆਪਣੇ ਜਿਹੜੇ ਇਸ ਵਿਸ਼ੇ ਨੂੰ ਜਿਹੜਾ ਹੈ ਉਹ ਵਾਈਂਡ ਅਪ ਕਰਦੇ ਹਾਂ ਇੱਕ ਇਮਾਨਦਾਰੀ ਤੇ ਜਿਹੜੀ ਇੱਕ ਪੀਸ ਹੈ ਨਾ ਉਹਦੇ ਵਿੱਚ ਵੀ ਇੱਕ ਗੂੜਾ ਸੰਬੰਧ ਹੁੰਦਾ ਹੈ
1: ਬਿਲਕੁਲ
0: ਕਿਉਂਕਿ ਜਿਹੜਾ ਇਨਸਾਨ ਮੁਸਕਾਨ ਇਮਾਨਦਾਰ ਹੁੰਦਾ ਹੈ ਨਾ ਉਹ ਉਹੀ ਪੀਸ ਦੇ ਵਿੱਚ ਹੋ ਸਕਦਾ ਹੈ ਕਿਉਂਕਿ ਜਿਹੜਾ ਇਨਸਾਨ ਕਈ ਤਰ੍ਹਾਂ ਦੇ ਕੰਮ ਕਰਦਾ ਹੈ ਉਹ ਫਿਰ ਪੀਸ ਦੇ ਵਿੱਚ ਨਹੀਂ ਹੋ ਸਕਦਾ ਸੋ ਅੱਜ ਇਸੇ ਤਰ੍ਹਾਂ ਇਹੀ ਆਪਾਂ ਐਡਵਾਈਸ ਕਰਨਾ ਚਾਹਾਂਗੇ ਕਿ ਹਮੇਸ਼ਾ ਕੋਸ਼ਿਸ਼ ਕਰਿਆ ਕਰੋ ਕਿ ਤੁਹਾਡਾ ਜਿਹੜਾ ਜਿਹੜੀ ਜੋ ਤੁਸੀਂ ਅੰਦਰੋਂ ਉਹੀ ਬਾਹਰੋਂ ਰਹੋ ਕਿਉਂਕਿ ਉਹਦੇ ਨਾਲ ਤੁਹਾਡੀ ਅਲਾਈਨਮੈਂਟ ਹੁੰਦੀ ਹੈ ਤੇ ਅਲਾਈਨਮੈਂਟ ਦੇ ਵਿੱਚ ਰਹਿਣਾ ਹੀ ਜਿਹੜਾ ਉਹ ਚੰਗਾ ਹੁੰਦਾ ਹੈ ਕਿਉਂਕਿ ਜਦੋਂ ਅਸੀਂ ਅਲਾਈਨਮੈਂਟ ਦੇ ਵਿੱਚ ਹੁੰਦੇ ਹਾਂ ਤੇ ਫਿਰ ਸਾਡਾ ਜਿਹੜਾ ਕਹਿ ਸਕਦੇ ਹਾਂ ਕਿ ਜੋ ਸਾਡਾ ਵਿਹਾਰ ਹੁੰਦਾ ਹੈ ਜਾਂ ਜੋ ਸਾਡਾ ਲੋਕਾਂ ਦੇ ਨਾਲ ਅਸੀਂ
1: ਜਿਵੇਂ ਵਰਤਦੇ ਹਾਂ
0: ਉਹ ਅਲਾਈਨ ਕਰਕੇ ਜਿਹੜਾ ਆ ਉਹ ਚੱਲਦਾ ਹੈਗਾ
1: ਬਿਲਕੁਲ
0: ਸੋ ਅੱਜ ਦੀ ਅਸੀਂ ਇਹੀ ਟੇਕ ਅਵੇ ਕਹਿ ਸਕਦੇ ਹਾਂ ਕਿ ਤੁਸੀਂ ਹਮੇਸ਼ਾ ਹੀ ਆਪਣੀ ਜਿਹੜੀ ਅਲਾਈਨਮੈਂਟ ਦੇ ਵਿੱਚ ਰਹੋ ਕੋਸ਼ਿਸ਼ ਕਰੋ ਕਿ ਤੁਸੀਂ ਜਿਹੜਾ ਨਾ ਆਪਣੀ ਕਹੀ ਹੋਈ ਗੱਲ ਤੇ ਜੋ ਤੁਸੀਂ ਹੈ ਉਹ ਜਿਹੜਾ ਉਹ ਇੱਕ ਸਾਰ ਰੱਖੋ
1: ਬਿਲਕੁਲ
0: ਕਿਉਂਕਿ ਜਦੋਂ ਤੁਸੀਂ ਇੱਕ ਸਾਰ ਹੁੰਦੇ ਹਾਂ ਤੇ ਫਿਰ ਤੁਹਾਡੀਆਂ ਜਿਹੜੀਆਂ ਕਈਆਂ ਹੋਈਆਂ ਗੱਲਾਂ ਹੁੰਦੀਆਂ ਆ ਜਾਂ ਜਿਹੜਾ ਲੋਕਾਂ ਦੇ ਵਿੱਚ ਤੁਹਾਡਾ ਪ੍ਰਭਾਵ ਗਿਆ ਹੁੰਦਾ ਆ ਉਹ ਸਹੀ ਜਾ ਸਕਦਾ
1: ਬਿਲਕੁਲ।

0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
1: Whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
0: 94.7 FM Radio.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਹੈ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ,
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
4: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
5: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
4: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
5: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ।

0: ਦਾ ਨੰਬਰ ਨੋਟ ਕਰੋ 403-617-1868
1: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
0: ਮੈਕਸਵੈਲ ਸੈਂਟਰਲ ਦੇ ਰੀਅਲਟਰ ਮਨਦੀਪ ਸਿੰਘ ਗਿੱਲ 403-617-1868
2: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
3: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਂਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
0: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
1: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
0: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
1: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
0: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
1: ਦੂਜੀ ਲੋਕੇਸ਼ਨ 117-7771 Avenue
0: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
1: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
0: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ
1: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
0: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
1: 403-835-2222 ਰੇਡੀਓ ਸੁਰਸੰਗਮ 94.7 FM ਦੇ ਨਾਲ ਤੁਸੀਂ ਜੁੜੇ ਹੋਏ ਹੋ ਤੇ ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਉੱਗੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ ਵੀ ਸਾਡੇ ਨਾਲ ਫੋਨ ਲਾਈਨ ਤੇ ਹਾਜ਼ਰ ਨੇ ਪੰਨੂ ਸਾਹਿਬ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਪ੍ਰੋਗਰਾਮ ਚ ਤੁਹਾਡਾ
4: ਜੀ ਸ਼ੁਕਰੀਆ ਸੁਰਿੰਦ ਸਤਿ ਸ੍ਰੀ ਅਕਾਲ
1: ਜੀ ਸਭ ਤੋਂ ਪਹਿਲਾਂ ਤਾਂ ਅਸੀਂ ਜਿਹੜੀ ਖਬਰ ਦਾ ਰੁਖ ਕਰਨਾ ਉਹ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਬਾਰੇ ਜਿਹੜੀ 7 ਮੈਂਬਰੀ ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਹੋਣੀ ਹੈ ਜੀ 6 ਅਕਤੂਬਰ ਨੂੰ ਉਹਦੇ ਬਾਰੇ ਤੁਹਾਡੇ ਕੋਲੋਂ ਜਾਣਕਾਰੀ ਜਿਹੜੀ ਹੈ ਡਿਟੇਲ ਦੇ ਵਿੱਚ ਜਾਨਣਾ ਚਾਹੁੰਦੇ ਹਾਂ ਜੀ
4: ਸੁਬਲੀਨ ਜੀ ਜਦੋਂ ਤੋਂ ਇਸ ਭਗਵੰਤ ਮਾਨ ਸਰਕਾਰ ਨੇ ਇਹ ਬਿੱਲ ਪੇਸ਼ ਕੀਤਾ ਤੇ ਪਾਸ ਕਰਾਇਆ ਉਦੋਂ ਤੋਂ ਰੌਲਾ ਪਤਾ ਸੀ ਪਹਿਲਾਂ ਲੱਗ ਗਿਆ ਸੀ ਕਿ ਬਿੱਲ ਪੇਸ਼ ਕੀਤਾ ਜਾ ਰਿਹਾ ਇਤਰਾਜ਼ ਕਰਨਾ ਸੀ ਪਹਿਲਾਂ ਕਰ ਦਿੰਦੇ
1: ਜੀ ਜੀ
4: ਉਹਦੇ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲ ਤਖ਼ਤ ਸਾਹਿਬ ਨੇ ਇੱਕੋ ਸਵਰ ਦੇ ਵਿੱਚ ਇਹਦੇ ਉੱਤੇ ਇਤਰਾਜ਼ ਕਰਨੇ ਸ਼ੁਰੂ ਕਰਤੇ ਫਿਰ ਮੀਟਿੰਗਾਂ ਦੌਰ ਚੱਲੇ ਉਦੋਂ ਮੁੱਖ ਮੰਤਰੀ ਨੇ ਆਖਿਆ ਜੀ ਅਸੀਂ ਅਕਾਲ ਤਖ਼ਤ ਸਾਹਿਬ ਦਾ ਸਤਿਕਾਰ ਕਰਦੇ ਹਾਂ ਤੇ ਜੋ ਅਕਾਲ ਤਖ਼ਤ ਸਾਹਿਬ ਤੋਂ ਕਿਹਾ ਜਾਵੇ ਅਸੀਂ ਉਹਨੂੰ ਵੇਖ ਲਵਾਂਗੇ ਤੋਂ ਅਸੀਂ ਕੋਈ ਅਵਗਿਆ ਨਹੀਂ ਕਰਨਾ ਚਾਹੁੰਦੇ ਪਰ ਅਕਾਲ ਤਖ਼ਤ ਸਾਹਿਬ ਤੋਂ ਜਿਹੜੀਆਂ ਗੱਲਾਂ ਆਖੀਆਂ ਗਈਆਂ ਉਹਨਾਂ ਚੋਂ ਬਹੁਤ ਸਾਰੀਆਂ ਇਹੋ ਜਿਹੀਆਂ ਸੀ ਜਿਹੜੀਆਂ ਸੌਖੇ ਤੌਰ ਤੇ ਮੰਨਣ ਵਾਲੀਆਂ ਨੇ ਉਹਦੇ ਚ ਮਤਭੇਦ ਆਉਣੇ ਸ਼ੁਰੂ ਹੋ ਗਏ ਜੇ ਆਪਣੀ ਗੱਲ ਤੇ ਅੜੇ ਰਹੇ ਤੇ ਉਹ ਆਪਣੀ ਤੇ ਅੜੇ ਰਹੇ ਹੁਣ ਵੀ ਅਕਾਲ ਤਖ਼ਤ ਸਾਹਿਬ ਤੋਂ ਜਿਸ ਤਰ੍ਹਾਂ ਦੀਆਂ ਗੱਲਾਂ ਨੂੰ ਮੁੱਦਾ ਬਣਾਇਆ ਜਾ ਰਿਹਾ ਕੁਛ ਲੋਕ ਸਮਝਦੇ ਆ ਕਿ ਉਹ ਗੱਲਾਂ ਅਸਲ ਗੱਲ ਹੀ ਨਹੀਂ ਬਣਦੀ ਪਰ ਕੁਝ ਲੋਕ ਸਮਝਦੇ ਆ ਕਿ ਬਹੁਤ ਵੱਡਾ ਮੁੱਦਾ ਹਰ ਇੱਕ ਦਾ ਆਪਣਾ ਆਪਣਾ ਸੋਚਣ ਦਾ ਢੰਗ ਹੈ

ਸੋਚਣ ਦੇ ਢੰਗ ਤੋਂ ਜਿਹੜੀਆਂ ਗੱਲਾਂ ਨਿਕਲਦੀਆਂ ਨੇ ਉੱਤੇ ਮਤਭੇਦ ਹੈ, ਪਰ ਸਵਾਲ ਇੱਕ ਵੀ ਪੈਦਾ ਹੁੰਦਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜਾਗਤ ਜੋਤ ਸਤਿਗੁਰੂ ਦੇ ਬਾਰੇ ਸਤਿਕਾਰ ਹੈ, ਜਿਹੜਾ ਸਭ ਤੋਂ ਪਹਿਲੀ ਵਾਰ ਪੰਜਾਬ ਦੀ ਵਿਧਾਨ ਸਭਾ ਨੇ 2007 ਵਿੱਚ ਪਾਸ ਕੀਤਾ ਸੀ ਬਿੱਲ, ਤੇ 2008 ਚ ਗਵਰਨਰ ਨੇ ਦਸਤਖਤ ਕੀਤੇ ਤੇ ਐਕਟ ਬਣਿਆ। ਜਿਹੜੀਆਂ ਗੱਲਾਂ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿੰਦੀ ਹੈ ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੋਂ ਵੀ ਅਟਵਾਈਆਂ ਜਾ ਰਹੀਆਂ ਨੇ, ਮੈਂ ਨੀ ਸਮਝਦਾ ਕਿ ਜਥੇਦਾਰ ਸਾਹਿਬ ਆਪ ਇੰਨੀਆਂ ਗੱਲਾਂ ਕਹਿਣ ਵਾਲੇ ਹੈਗੇ ਨੇ, ਕਿਉਂਕਿ ਇਹੋ ਜਥੇਦਾਰ ਪਹਿਲਾਂ ਕਿਸੇ ਵਕਤ ਬਾਦਲਾਂ ਦੀ ਬੜੀ ਤਿੱਖੀ ਨੁਕਤਾਚੀਨੀ ਕਰਦੇ ਰਹੇ, ਉਹਦੀਆਂ ਵੱਡੀਆਂ ਮੌਜੂਦ ਵੀਡੀਓ ਮੌਜੂਦ ਨੇ, ਗਿਆਨੀ ਕੁਲਦੀਪ ਸਿੰਘ ਗੁਰਗੱਜ ਦੀਆਂ। ਬੰਦੇ ਬਦਲ ਜਾਂਦੇ, ਬਾਅਦ ਚ ਬੋਲੀਆਂ ਬਦਲ ਜਾਂਦੇ, ਉਹਨਾਂ ਦੇ ਨਾਲ ਜਿਹੜਾ ਜਥੇਦਾਰ ਇਸ ਵੇਲੇ ਸਭ ਤੋਂ ਵੱਧ ਸਰਗਰਮ ਦਮਦਮਾ ਸਾਹਿਬ ਤਲਵੰਡੀ ਸਾਹਿਬ ਉਹਦਾ ਜਥੇਦਾਰ ਟੇਕ ਸਿੰਘ ਧਨੌਲਾ। ਕਿਸੇ ਵਕਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੰਮ੍ਰਿਤਸਰੋਂ ਆਪਣਾ ਸੈਕਟਰੀ ਭੇਜ ਕੇ ਉਹਦੇ ਖਿਲਾਫ਼ ਪਰਚਾ ਦਰਜ ਕਰਾਇਆ ਸੀ। ਅਕਾਲੀ ਸਰਕਾਰ ਸੀ, ਬਾਅਦ ਚ ਸਮਝੌਤਾ ਹੋ ਗਿਆ, ਉਹ ਕੇਸ ਰੱਦ ਕਰਾਤਾ, ਅਦਾਲਤ ਰੱਦ ਵੀ ਕਰਦੇ, ਪਰ ਫਿਰ ਤਾਂ ਰਿਕਾਰਡ ਤੇ ਆਉਂਦਾ ਕਿ ਸ਼੍ਰੋਮਣੀ ਕਮੇਟੀ ਨੇ ਇਸ ਬੰਦੇ ਦੇ ਖਿਲਾਫ਼ ਕੇਸ ਦਰਜ ਕਰਾਇਆ ਸੀ। ਉਹ ਸਾਰੇ ਲੋਕ ਉਦੋਂ ਕਿਉਂ ਨਾ ਬੋਲੇ ਸੀ, ਅੱਜ ਕਿਉਂ ਬੋਲ ਰਹੇ, ਇਹ ਵੀ ਚਰਚਾ ਦਾ ਵਿਸ਼ਾ। ਇਹਦੇ ਉੱਤੇ ਪਿਛਲੇ ਸਮੇਂ ਚ ਇਹਨਾਂ ਨੇ ਜੋ ਕੁਛ ਸੋਧਾਂ ਦੇ ਉੱਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਮਤਭੇਦ ਅੱਗੇ ਅਕਾਲ ਤਖ਼ਤ ਦੇ ਜਥੇਦਾਰ ਨੇ ਸਾਰੇ ਸਿੱਖ ਵਿਧਾਇਕਾਂ ਨੂੰ ਸੱਦ ਲਿਆ। ਜਿੰਨੇ ਸਿੱਖ ਵਿਧਾਇਕ ਉੱਥੇ ਪਹੁੰਚੇ, ਉਹਨਾਂ ਚੋਂ ਬਹੁਤੇ ਤਾਂ ਸਿਰ ਝੁਕਾ ਕੇ ਗੱਲਾਂ ਸੁਣੀ ਗਏ, ਕਿਸੇ ਨੇ ਅੱਗੋਂ ਗੱਲ ਨਹੀਂ ਕੀਤੀ। ਪਰ ਇੱਕ ਮਨਵਿੰਦਰ ਸਿੰਘ ਗਿਆਸਪੁਰਾ ਜਿਹੜਾ ਅੱਗੋਂ ਫਿਰ ਬੋਲਿਆ, ਜੀ ਤੁਸੀਂ ਹਰ ਇੱਕ ਗੱਲ ਸਾਨੂੰ ਆਖ ਜਾਂਦੇ, ਤੁਸੀਂ ਇਹਨਾਂ ਗੱਲਾਂ ਬਾਰੇ ਪੁੱਛਦੇ, ਕੋਈ ਥੋੜੀਆਂ ਪੌੜੀਆਂ ਕੀ ਹੋ। ਮੁੜ ਕੇ ਜਥੇਦਾਰ ਸਾਹਿਬ ਰੈਪਰੀਜੈਂਟ ਨੇ ਇਹੋ ਜਿਹੀ ਗੱਲ ਨਹੀਂ, ਅਸੀਂ ਕੋਈ ਇੱਕ ਦੂਜੇ ਦੁਸ਼ਮਣ ਨਹੀਂ, ਆਪਾਂ ਤੇ ਜੇ ਲੰਗਰ ਚ ਜਾ ਕੇ ਪ੍ਰਸ਼ਾਦਾ ਵੀ ਇਕੱਠਿਆਂ ਛਕਣਾ ਪਰ ਛਕਿਆ ਵੀ। ਇਸ ਤੋਂ ਬਾਅਦ ਵੀ ਮਤਭੇਦ ਹੱਲ ਨਹੀਂ ਹੋਏ। ਇਹਨਾਂ ਨੇ ਇੱਕ ਵਾਰੀ ਫਿਰ ਸਿੱਖ ਸੰਤਾਂ ਨਾਲ ਵੀ ਮੀਟਿੰਗ ਕੀਤੀ, ਫਿਰ ਇੱਕ ਕਮੇਟੀ ਬਣਾ ਦਿੱਤੀ ਕਿ ਸਿੱਖ ਸੰਤ ਸਾਨੂੰ ਗਾਈਡ ਕਰਨਗੇ, ਜਿਹਦੇ ਚ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਵੀਰ ਸਿੰਘ ਵੀ ਸ਼ਾਮਿਲ ਨੇ। ਹੁਣ ਤਾਂ ਉਹ ਕਹਿੰਦੇ ਆ ਕਿ ਸਾਡਾ ਦਮਦਮਾ ਤਖ਼ਤ ਸਾਹਿਬ ਦੇ ਮੁਖੀ ਬਾਬਾ ਹਰਨਾਮ ਸਿੰਘ ਧੁਮਾ ਨਾਲ ਵੀ ਸੰਪਰਕ ਹੈ। ਕਿੰਨਾ ਸੰਪਰਕ ਹੈ ਮੈਨੂੰ ਪਤਾ ਨੀ, ਪਿੱਛੇ ਜੇ ਪਤਾ ਲੱਗਾ ਉਸ ਮੀਟਿੰਗ ਤੋਂ ਸ਼ਾਮਿਲ ਵੀ ਹੋਏ ਆ, ਹੋਏ ਤੇ ਨਹੀਂ ਹੋਏ ਮੈਂ ਉਹਨਾਂ ਦੀ ਫੋਟੋ ਨਹੀਂ ਵੇਖੀ। ਹੁਣ ਇਹ ਇਸ ਪਾਸੇ ਦੇ ਤੁਰੇ ਜਾਂਦੇ ਨੇ, ਉਧਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਆਪਣੀ ਜਿੱਤੇ ਆ ਕਿ ਜੋ ਅਸੀਂ ਕਹਿੰਦੇ ਉਹ ਮੰਨਿਆ ਜਾਣਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਇੱਕ ਗੱਲ ਜੋ ਜਥੇਦਾਰ ਸਾਹਿਬ ਕਹਿੰਦੇ ਉਹਦੇ ਮੁਤਾਬਕ ਮਤੇ ਕਰੀ ਜਾਂਦੀ ਹੈ। ਇਹਦੇ ਨਾਲ ਪੋਜੀਸ਼ਨ ਅੜਿੱਤੇ ਵਾਲੀ ਬਣੀ ਹੋਈ ਹੈ। ਇਹਨਾਂ ਨੇ ਉਸ ਕਮੇਟੀ ਦੀ ਮੀਟਿੰਗ ਫਿਰ ਸੱਦ ਲਈ ਹੈ ਤਾਂ ਕਿ ਇਸ ਮਾਮਲੇ ਨੂੰ ਛੇਤੀ ਫਾਈਨਲ ਕਰੀਏ, ਤੇ ਉਹਨਾਂ ਨੇ ਉਧਰੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਹਦਾਇਤ ਭੇਜੀ ਹੈ ਕਿ ਇਹ ਕਮੇਟੀਆਂ ਜਿਹੜੀਆਂ ਇਹਨਾਂ ਨੂੰ ਛੱਡਿਆ ਜਾਵੇ, ਜੋ ਅਕਾਲ ਤਖ਼ਤ ਸਾਹਿਬ ਦਾ ਹੁਕਮ ਹੈ ਉਹਦੇ ਮੁਤਾਬਕ ਫੈਸਲਾ ਕੀਤਾ ਜਾਵੇ। ਅਸੀਂ ਤੁਹਾਨੂੰ ਇੱਕ ਮਹੀਨੇ ਦਾ ਟਾਈਮ ਦਿੱਤਾ ਸੀ ਜੂਨ ਚ, ਤੁਸੀਂ ਜੁਲਾਈ ਲੰਘਾ ਤੀ, ਅਗਸਤ ਵਿੱਚ ਆ ਕੇ ਜਵਾਬ ਦਿੱਤਾ, ਪਰ ਉੱਤੇ ਅਜੇ ਅਮਲ ਨਹੀਂ ਕੀਤਾ। ਹੁਣ ਤੁਹਾਨੂੰ ਫਿਰ ਹਦਾਇਤ ਕੀਤੀ ਜਾਂਦੀ ਹੈ ਤੇ ਆਪਣੀਆਂ ਹਦਾਇਤਾਂ ਕਰੀ ਜਾਂਦੇ ਨੇ। ਅੜਿੱਕਾ ਇਹੋ ਜਿਹਾ ਪਿਆ ਜਿਹਦਾ ਹੱਲ ਕੋਈ ਨਹੀਂ ਨਿਕਲਦਾ, ਤੇ ਮੇਰੀ ਆਪਣੀ ਸਮਝ ਹੈ ਕਿ ਇਹਦਾ ਹੱਲ ਨਿਕਲਦਾ ਵੀ ਨਹੀਂ, ਕਿਉਂਕਿ ਦੋਵੇਂ ਤਰ੍ਹਾਂ ਆਪੋ ਆਪਣੀ ਥਾਂ ਖੜੀਆਂ ਨੇ ਤੇ ਸਾਰਿਆਂ ਨੂੰ ਇਹ ਪਤਾ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਆਪਣੀ ਮਰਜ਼ੀ ਨਾਲ ਫੈਸਲੇ ਨਹੀਂ ਲੈ ਰਹੇ। ਪਿਛਲੇ ਸਮੇਂ ਚ ਵੀ ਆ ਗਿਆ ਕਿ ਜਥੇਦਾਰ ਸਾਹਿਬ ਆਪਣੀ ਮਰਜ਼ੀ ਨਾਲ ਫੈਸਲੇ ਨਹੀਂ ਲੈਂਦੇ, ਤੇ ਜਿਹੜਾ ਜਥੇਦਾਰ ਆਪਣੀ ਮਰਜ਼ੀ ਨਾਲ ਫੈਸਲਾ ਲਵੇ ਉਹਨੂੰ ਇੱਕ ਹਫ਼ਤਾ ਨਹੀਂ ਲੰਘਣ ਦਿੰਦੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਕਰਕੇ ਉਹਦੀਆਂ ਸੇਵਾਵਾਂ ਖਤਮ ਕਰ ਦਿੰਦੇ ਆ, ਬਲਕਿ ਉਹਨੂੰ ਜਲੀਲ ਕਰਕੇ ਉੱਥੋਂ ਕੱਢਦੇ ਆ ਤਾਂ ਕਿ ਲੋਕਾਂ ਚ ਕਹਿ ਸਕਣੇ ਬੰਦਾ ਬੜਾ ਮਾੜਾ ਸੀ, ਜੇ ਬੰਦਾ ਮਾੜਾ ਸੀ ਤੇ ਉਹਨੂੰ ਲੈ ਕਿਉਂ ਸੀ। ਜਿਹੜਾ ਇਹਨਾਂ ਦੇ ਹੱਥਾਂ ਚ ਨਹੀਂ ਖੇਡਦਾ ਉਹਦੇ ਖਿਲਾਫ ਇਸ ਤਰ੍ਹਾਂ ਦੇ ਫੈਸਲੇ ਕਰਨ ਲੱਗ ਪੈਂਦੇ ਆ। ਗੁਰੂ ਗ੍ਰੰਥ ਸਾਹਿਬ ਦੇ ਸਰਕਾਰ ਦੀ ਤਾਂ ਗੱਲ ਚੱਲਦੀ ਹੈ, ਪਰ ਸਿੱਖਾਂ ਦੀ ਜਿਹੜੀ ਸਰਵਉੱਚ ਧਾਰਮਿਕ ਹਸਤੀ ਹੈ ਉਹਦਾ ਸਤਿਕਾਰ ਇਸ ਵਾਦ ਵਿਵਾਦ ਨੇ ਇੰਨਾ ਥੱਲੇ ਡੇਗ ਦਿੱਤਾ ਕਿ ਕੋਈ ਵੀ ਇਹ ਕਹਿ ਸਕਦਾ ਕਿ ਇਹ ਸਤਿਕਾਰ ਦੀ ਬਹਿਸ ਹੁਣ ਬਸ ਕਰੋ, ਬਹੁਤ ਹੋ ਗਈ, ਤੈਨੂੰ ਖਤਮ ਕਰ ਦਿਓ, ਜਿੱਥੇ ਸੀਗਾ ਉੱਥੇ ਖੜਾ ਰਹਿਣ ਦਿਓ, ਕੋਈ ਮੌਕਾ

0: ਇਹੋ ਜਿਹਾ ਆਵੇਗਾ ਢੁਕਵਾ ਤੇ ਹੱਲ ਕੱਢ ਲਿਓ ਇਸ ਵੇਲੇ ਹੋਰ ਤੇ ਮੁੱਦਾ ਭੜਕਾਉਣਾ ਨਹੀਂ ਚਾਹੀਦਾ
1: ਜੀ। ਪੰਨੂ ਸਾਹਿਬ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਚਿੱਠੀ ਲਿਖੀ ਹੈ ਤੇ ਉਸ ਚਿੱਠੀ ਦੇ ਵਿੱਚ ਉਹ ਕਿਸੇ ਇੱਕ ਪਾਸੜ ਫਰਮਾਨ ਦੀ ਗੱਲ ਕਰਦੇ ਨੇ। ਕੀ ਮਤਲਬ ਹੈ ਜੀ ਇਸ ਚਿੱਠੀ ਦਾ?
0: ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਜਿਹੜਾ ਪਹਿਲਾਂ ਇੱਕ ਪੰਜ ਸਿੰਘ ਸਾਹਿਬਾਨ ਬਿਠਾ ਕੇ ਅਸਲ ਵਿੱਚ ਤਾਂ ਜਥੇਦਾਰ ਨੇ ਕਰਨਾ ਹੁੰਦਾ ਜੋ ਕਰਨਾ
1: ਜੀ
0: ਉਹਨੂੰ ਪਿੱਛੋਂ ਹਦਾਇਤ ਹੋਈ ਹੁੰਦੀ ਉਹਦੇ ਮੁਤਾਬਿਕ ਜਥੇਦਾਰ ਕਰਦਾ ਬਾਕੀ ਚਾਰ ਜਥੇਦਾਰ ਤੇ ਉਹਦੇ ਨਾਲ ਹਾਂ ਝਾਂ ਬਣਾਉਂਦੇ। ਪਹਿਲਾਂ ਕੋਈ ਵਰਤ ਹੁੰਦਾ ਸੀ ਜਥੇਦਾਰ ਆਪੋ ਉਹ ਵਿਚਾਰ ਕਰਦੇ ਸੀ ਹੁਣ ਵਿਚਾਰ ਕੋਈ ਨੀ ਹੁਣ ਤਾਂ ਵਿਚਾਰਿਆਂ ਵਾਂਗ ਬੈਠਦੇ ਆ ਜੋ ਫੈਸਲਾ ਆਉਂਦਾ ਉਹਦੇ ਮੁਤਾਬਿਕ ਜਾਰੀ ਕਰਨ ਵਾਲੀ ਪੋਜੀਸ਼ਨ ਬਣੀ ਪਈ ਹੈ। ਇਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਗੁਰੂ ਦੁਖੀ ਐਲਾਨ ਕਰਤਾ ਸਿੱਖ ਸੰਗਤ ਨੂੰ ਆਖਿਆ ਉਹਨੂੰ ਮੂੰਹ ਨਾ ਲਾਓ ਪਰ ਸਿੱਖ ਤਾਂ ਹਜ਼ਾਰਾਂ ਦੀ ਗਿਣਤੀ ਚ ਜਿੱਥੇ ਜਾਂਦਾ ਏਡੇ ਏਡੇ ਇਕੱਠ ਹੁੰਦੇ ਨੇ ਕੱਲ ਗੋਇੰਦਵਾਲ ਸਾਹਿਬ ਗੁਰੂ ਦੀ ਧਰਤੀ ਹੈ ਉੱਥੇ ਜਿੱਥੇ ਲੰਗਰ ਦੀ ਸੰਗਤ ਤੇ ਪੰਗਤ ਦੀ ਰਵਾਇਤ ਸ਼ੁਰੂ ਹੋਈ ਸੀ ਉਹ ਉੱਥੇ ਗਏ ਏਡੀ ਵੱਡੀ ਰੈਲੀ ਕਈ ਹਜ਼ਾਰ ਦੀ ਅਖਬਾਰਾਂ ਚ ਸਾਰੀਆਂ ਫੋਟੋ ਛਪੀਆਂ ਨੇ ਉਹ ਜਿਸ ਤਰ੍ਹਾਂ ਰੈਲੀ ਕੀਤੀ ਹੈ ਉਸ ਰੈਲੀ ਤੋਂ ਵੀ ਲੱਗਦਾ ਕਿ ਹਰ ਥਾਂ ਤੇ ਉਹਦੇ ਇਕੱਠ ਬਹੁਤ ਵੱਡੇ ਹੋ ਰਹੇ ਤੇ ਦੂਜੇ ਨਾਲੋਂ ਵੱਡੇ ਹੋ ਰਹੇ। ਇਹਨਾਂ ਨੇ ਮੁੜ ਕੇ ਹੁਣ ਨਵਾਂ ਇੱਕ ਫੈਸਲਾ ਬਣਾ ਲਿਆ ਜਿਹੜੇ ਸਿੱਖ ਸੰਤ ਮੁੱਖ ਮੰਤਰੀ ਨੂੰ ਮਿਲੇ ਭਾਵੇਂ ਮੀਟਿੰਗ ਵਿੱਚ ਮਿਲੇ ਤੇ ਭਾਵੇਂ ਇਕੱਲੇ ਮਿਲੇ ਉਹਨਾਂ ਨੂੰ ਨੋਟਿਸ ਜਾਰੀ ਕਰਨੇ ਸ਼ੁਰੂ ਕਰ ਦਿੱਤੇ ਕਿ ਤਾਂ ਪੰਥ ਦੋਖੀ ਹੈ ਤੇ ਤੁਸੀਂ ਇਹਦੇ ਕੋਲ ਗਾਇਕ ਲੈਣ। ਨਾਨਕਸਰ ਸੰਪਰਦਾ ਹੁਣ ਤੱਕ ਰਾਜਨੀਤੀ ਤੋਂ ਸਿੱਧੀ ਰਾਜਨੀਤੀ ਤੋਂ ਬਚਦੀ ਰਹੀ ਉਹਨਾਂ ਨੇ ਕਿਸੇ ਦੇ ਪੱਖ ਚ ਕਦੇ ਸਿੱਧੀ ਰਾਜਨੀਤੀ ਨਹੀਂ ਕੀਤੀ। ਪਿਛਲੇ ਦਿਨੀ ਉਹਨਾਂ ਦੇ ਮੁਖੀ ਸੰਤ ਬਾਬਾ ਲੱਖਾ ਸਿੰਘ ਗਏ ਨੇ ਉੱਥੇ ਮਿਲਣ ਵਾਸਤੇ ਮੁੱਖ ਮੰਤਰੀ ਨੂੰ ਕਦੇ ਲਈ ਗਏ ਕਿਉਂ ਗਏ ਮੈਨੂੰ ਨਹੀਂ ਪਤਾ। ਇੱਕ ਆਮ ਰਵਾਇਤ ਹੈ ਕਿ ਜਿਹਦੇ ਕੋਲ ਜਾਓ ਜੇ ਕੋਈ ਸੰਤ ਪੁੱਛ ਕਿਸੇ ਨੂੰ ਮਿਲਦਾ ਉਹਨੂੰ ਮਾਣ ਦੇਣ ਵਾਸਤੇ ਇੱਕ ਚਾਲ ਜਾਂ ਕੋਈ ਕੁਛ ਸੋਪਾ ਵਗੈਰਾ ਦੇ ਦਿੰਦੇ ਨਹੀਂ ਜਦੋਂ ਮਿਲਿਆ ਤੇ ਮੁੱਖ ਮੰਤਰੀ ਨੂੰ ਸੋਪਾ ਦੇ ਦਿੱਤਾ ਉਹਨੂੰ ਨੋਟਿਸ ਜਾਰੀ ਕਰਤਾ ਕਿ ਮੁੱਖ ਮੰਤਰੀ ਤਾਂ ਗੁਰੂ ਦੋਖੀ ਹੈ ਤੇ ਤੂੰ ਇਹਨੂੰ ਜਾ ਕੇ ਸੋਪਾ ਕਰ ਦਿੱਤਾ। ਉਹਦਾ ਨਾਨਕਸਰ ਦੀ ਸੰਗਤ ਨੇ ਬੁਰਾ ਮਨਾਇਆ। ਦੂਸਰੇ ਪਾਸੋਂ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਆ ਮਿੱਠੂ ਸਿੰਘ ਕਾਨੇ ਕੇ ਉਹਨੂੰ ਸ਼੍ਰੋਮਣੀ ਕਮੇਟੀ ਦੀ ਮੀਟਿੰਗ ਵਿੱਚ ਆਏ ਨੂੰ ਰੋਕ ਦੇ ਤੱਕ ਤੂੰ ਮੀਟਿੰਗ ਸ਼ਾਮਿਲ ਨਹੀਂ ਹੋ ਸਕਦਾ ਕਿਉਂਕਿ ਤੂੰ ਗੁਰੂ ਦੋਖੀ ਮੁੱਖ ਮੰਤਰੀ ਮਿਲਿਆ ਇੱਕ ਨਵਾਂ ਸਮਾਚਾਰ ਚੱਲ ਪਿਆ। ਹੁਣ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਵੀਰ ਸਿੰਘ ਨੂੰ ਵੀ ਆਖਿਆ ਕਿ ਤੁਸੀਂ ਮੁੱਖ ਮੰਤਰੀ ਦੀ ਮੀਟਿੰਗ ਦਾ ਸਪਸ਼ਟ ਕਰਨ ਦਿਓ ਜਿਹੜਾ ਏਦਾਂ ਦਾ ਚੱਕਰ ਚੱਲਿਆ ਉਹਦੇ ਖਿਲਾਫ਼ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਚਿੱਠੀ ਉਹਨੂੰ ਲਿਖ ਦਿੱਤੀ ਹੈ ਅਕਾਲ ਤਖ਼ਤ ਸਾਹਿਬ ਦੇ ਹੋਣ ਵਾਲੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੁਰਜੱਜ ਨੂੰ ਕਿ ਤੁਸੀਂ ਇਹ ਫੈਸਲੇ ਇੱਕ ਤਰਫੇ ਕਰਦੇ ਪਏ ਹੋ ਇਹਨਾਂ ਫੈਸਲਿਆਂ ਦਾ ਲੋਕਾਂ ਦੇ ਉੱਤੇ ਮਾੜਾ ਪ੍ਰਭਾਵ ਪੈ ਰਿਹਾ ਤੁਸੀਂ ਇਹ ਫੈਸਲੇ ਇਸ ਤਰ੍ਹਾਂ ਦੇ ਆਪਣੇ ਆਪ ਇੱਕ ਤਰਫਾ ਨਾ ਕਰੋ। ਨਾਲ ਇਹ ਆਖਿਆ ਕਿ ਜਿਹੜਾ 2 ਦਸੰਬਰ 2024 ਦਾ ਹੁਕਮਨਾਮਾ ਜਿਹ ਚ ਸਾਰੀ ਅਕਾਲੀ ਲੀਡਰਸ਼ਿਪ ਨੂੰ ਦੋਸ਼ੀ ਠਹਿਰ ਗਿਆ ਤੁਸੀਂ ਉਸ ਹੁਕਮਨਾਮੇ ਦੀ ਹੁਣ ਤੱਕ ਗੱਲ ਹੀ ਨਹੀਂ ਕੀਤੀ। ਉਹ ਪੰਜ ਸਿੰਘ ਸਾਹਿਬਾਨ ਨੇ ਪੂਰੀ ਵਿਚਾਰ ਤੋਂ ਬਾਅਦ ਸੰਗਤ ਦੇ ਹਜ਼ਾਰਾਂ ਦੇ ਇਕੱਠ ਦੇ ਸਾਹਮਣੇ ਸੁਣਾਇਆ ਸੀ ਤੁਹਾਨੂੰ ਬੁਰਾ ਲੱਗਦਾ ਤੇ ਕਹਿ ਦਿਓ ਗਲਤ ਆ ਪਰ ਸਾਬਤ ਤੇ ਕਰੋ ਪਰ ਜੇ ਤੁਸੀਂ ਕਹੋਗੇ ਵੀ ਚੇਤਾ ਰੱਖਿਓ ਪੰਜਾਬ ਦੇ ਲੋਕਾਂ ਨੇ ਤੁਹਾਡੀ ਇਸ ਗੱਲ ਨੂੰ ਪ੍ਰਵਾਨ ਨਹੀਂ ਕਰਨਾ ਤੁਹਾਡੇ ਇਸ ਤਰ੍ਹਾਂ ਦੇ ਜਿਹੜੇ ਫੈਸਲੇ ਆ ਉਹ ਲੋਕ ਪ੍ਰਵਾਨ ਨਹੀਂ ਕਰਨਗੇ ਲੋਕ ਇਹਦੇ ਵਿਰੋਧ ਹੋ ਸਕਦੇ ਆ। ਜਿਹੜੀ ਚਿੱਠੀ ਉਹਨੇ ਲਿਖੀ ਹੈ ਕਿਸੇ ਦੀ ਚਿੱਠੀ ਘੱਟ ਤੇ ਚੇਤਾਵਨੀ ਵੱਧ ਹੈ ਕਿ ਤੁਸੀਂ ਗਲਤ ਲੀਹ ਤੇ ਚੱਲ ਰਹੇ ਹੋ ਕਿਸੇ ਸਿਆਸੀ ਧਿਰ ਦੇ ਲੋੜ ਮੁਤਾਬਕ ਚੱਲ ਰਹੇ ਹੋ ਇਸ਼ਾਰੇ ਆ ਬਹੁਤੇ ਪਰ ਇੱਕ ਧਰਮ ਉਹਨੇ ਗੱਲ ਕਹਿ ਦਿੱਤੀ ਹੈ ਕਿ ਤੁਹਾਡਾ ਵਿਹਾਰ ਇੱਕ ਤਰਫਾ ਇੱਕ ਤਰਫਾ ਵਿਹਾਰ ਨਹੀਂ ਚਾਹੀਦਾ
1: ਜੀ। ਪੰਨੂ ਸਾਹਿਬ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਫਾਈਨਲੀ ਅਸਤੀਫਾ ਦੇ ਦਿੱਤਾ ਖ਼ਬਰ ਕਨਫਰਮ ਹੋ ਗਈ ਹੈ ਕਾਂਗਰਸ ਦੇ ਇਸ ਸਟੈਪ ਨੂੰ ਤੁਸੀਂ ਕਿਵੇਂ ਵੇਖਦੇ ਹੋ ਤੇ ਹੁਣ ਕਾਂਗਰਸ ਕੀ ਕਰੇਗੀ ਜੀ ਅੱਗੇ?
0: ਅਮਰਿੰਦਰ ਸਿੰਘ ਰਾਜਾ ਵੜਿੰਗ ਜਦੋਂ ਪ੍ਰਧਾਨ ਬਣਾਇਆ ਗਿਆ ਸੀ ਉਦੋਂ ਬੜੇ ਵਾਜੇ ਗਾਜੇ ਨਾਲ ਉਹਨੂੰ ਲਿਆ ਕੇ ਚਾਰ ਦਿੱਤਾ ਗਿਆ। ਇੱਕ ਬੰਦਾ ਵਿਰੋਧ ਸੀਗਾ ਉਹ ਸੀਗਾ

ਨਵਜੋਤ ਸਿੰਘ ਸਿੱਧੂ ਉਹਦੇ ਚਾਰਜ ਸਾਂਭਣ ਦੇ ਸਮਾਗਮ ਵਿਚ ਵੀ ਸ਼ਾਮਿਲ ਨਹੀਂ ਸੀ। ਉਹ ਤੋਂ ਪਹਿਲਾਂ ਉਹ ਪ੍ਰਧਾਨ ਸੀ, ਉਹ ਗਿਆ ਜਾ ਕੇ ਸਵੇਰੇ ਗੇੜਾ ਮਾਰ ਕੇ ਤੇ ਬਾਹਰ ਚਲਾ ਗਿਆ। ਜਦੋਂ ਸਾਰਾ ਕੁਛ ਹੋ ਗਿਆ, ਪਤਾ ਲੱਗ ਗਿਆ ਹੋ ਗਿਆ, ਤੇ ਫਿਰ ਆ ਕੇ ਤੇ ਵਧਾਈ ਦਿੱਤੀ, ਆ ਮੇਰਾ ਵੀਰ ਪ੍ਰਧਾਨ ਬਣਿਆ, ਵਧਾਈ ਹੋਵੇ। ਪਰ ਸਭ ਨੂੰ ਪਤਾ ਸੀ ਡਾਮੇ ਬਾਈ ਜੀ ਚੱਲ ਗਏ। ਅਗਲਾ ਕੰਮ ਸੀ ਅਮਰਿੰਦਰ ਸਿੰਘ ਦਾ, ਸਾਰਿਆਂ ਨੂੰ ਨਾਲ ਲੈ ਕੇ ਚੱਲਦਾ। ਉਹਦੇ ਚ ਮਤਭੇਦ ਆਉਣੇ ਸ਼ੁਰੂ ਹੋ ਗਏ। ਇਹ ਵੀ ਹਾਈ ਪ੍ਰੋਫਾਈਲ ਕਿਸਮ ਦਾ ਬੰਦਾ, ਦੂਸਰੇ ਪਾਸੇ ਵੀ ਲੋਅ ਪ੍ਰੋਫਾਈਲ ਰਹਿਣ ਵਾਲੇ ਨੇ। ਬਹੁਤਾ ਟਕਰਾਅ ਚਰਨਜੀਤ ਸਿੰਘ ਚੰਡੀਗੜ੍ਹ ਪਿਆ। ਇੱਕ ਭਾਰਤ ਭੂਸ਼ਣ ਆਸ਼ੂ ਉੱਥੇ ਲੁਧਿਆਣੇ ਚ ਸਾਬਕਾ ਮੰਤਰੀ ਆ ਕਾਂਗਰਸ ਦਾ, ਹਮੇਸ਼ਾ ਵਾਦਾਂ ਵਿਵਾਦਾਂ ਚ ਰਹਿੰਦਾ। ਉਸ ਸਾਬਕਾ ਮੰਤਰੀ ਦੇ ਨਾਲ ਵੀ ਇਹਦਾ ਰੇੜਕਾ ਪੈ ਗਿਆ। ਉਸੇ ਸਾਬਕਾ ਮੰਤਰੀ ਦੀ ਸੀਟ ਤੋਂ ਆਮ ਆਦਮੀ ਪਾਰਟੀ ਦੇ MLA ਦੀ ਡੈਥ ਹੋ ਗਈ। ਉਹਦੀ ਮੌਤ ਤੋਂ ਬਾਅਦ ਜਿਹੜੀ ਉਪ ਚੋਣ ਹੋਈ, ਪਾਰਟੀ ਨੇ ਉਸੇ ਸਾਬਕਾ ਮੰਤਰੀ ਨੂੰ ਟਿਕਟ ਦੇ ਦਿੱਤੀ ਤੇ ਪ੍ਰਧਾਨ ਦੇ ਤੌਰ ਤੇ ਅਮਰਿੰਦਰ ਸਿੰਘ ਰਾਜਾਵਣੀ ਨੂੰ ਉੱਥੇ ਜਾਣਾ ਪੈ ਗਿਆ। ਉਹ ਇਹਦੇ ਨਾਲ ਹੱਥ ਵੀ ਮਿਲਾਉਣਾ ਨੂੰ ਤਿਆਰ ਨਹੀਂ ਸੀ ਤੇ ਤੂੰ ਬਣਿਆ ਪ੍ਰਧਾਨ, ਮੈਂ ਤੈਨੂੰ ਮੰਨਦੇ ਨੀ। ਇਹ ਉਹਦੇ ਘਰ ਜਾ ਕੇ ਬਹਿ ਕੇ ਆ ਗਿਆ। ਉਹ ਦੂਜੇ ਦਰਵਾਜੇ ਨਿਕਲ ਕੇ ਬਾਹਰ ਆਪਣੇ ਚੋਣ ਮੁਹਿੰਮ ਚਲਾਉਣ ਚਲਾ ਗਿਆ। ਇਹਨੂੰ ਸਾਰੀ ਚੋਣ ਮੁਹਿੰਮ ਚੋਂ ਮਿਲਿਆ ਹੀ ਨਹੀਂ ਆਪਣੇ ਸੂਬਾ ਪ੍ਰਧਾਨ ਨੂੰ, ਚੋਣ ਹਾਰ ਗਈ। ਫਿਰ ਤਰਨ ਤਾਰਨ ਦੀ ਉਪ ਚੋਣ ਆ ਗਈ, ਜੋ ਅਮਰਿੰਦਰ ਸਿੰਘ ਰਾਜਾਵੜਿੰਗ ਆਖਿਓ ਬਾਕੀ ਨਾ ਮੰਨਣ, ਉਲਟਾ ਉਹਦੇ ਖਿਲਾਫ ਅਫਵਾਹਾਂ ਨੂੰ ਤੇ ਦੂਜੀਆਂ ਗੱਲਾਂ ਨੂੰ ਕਾਂਗਰਸ ਦੇ ਅੰਦਰੋਂ ਹਵਾ ਦਿੱਤੀ ਜਾਂਦੀ ਰਹੀ। ਅਮਰਿੰਦਰ ਸਿੰਘ ਰਾਜਾਵੜਿੰਗ ਉੱਥੇ ਵੀ ਫਸਿਆ ਫਿਰਦਾ ਸੀ, ਅਖੀਰ ਉਹ ਵੀ ਸੀਟ ਹਾਰ ਗਈ। ਇੱਥੇ ਫਿਰ ਮੁੜ ਮੁੜ ਮੰਗ ਉੱਠਦੀ ਸੀ ਕਿ ਲੀਡਰਸ਼ਿਪ ਚੇਂਜ ਕਰੋ। ਕਾਂਗਰਸ ਪਾਰਟੀ ਨੇ ਫੈਸਲਾ ਕਰ ਦਿੱਤਾ ਉਸ ਤੋਂ ਕਿ ਪ੍ਰਧਾਨ ਤਾਂ ਰਾਜਾਵੜਿੰਗ ਰਹੇਗਾ। ਅੱਗੋ ਚੋਣ ਕਮੇਟੀ ਜਿਹਨੇ ਟਿਕਟਾਂ ਵੰਡਣੀਆਂ ਉਹਦਾ ਮੁਖੀ ਚਰਨਜੀਤ ਸਿੰਘ ਚੰਨੀ ਨੂੰ ਬਣਾ ਦਿੱਤਾ ਤੇ ਆਪੋਜੀਸ਼ਨ ਲੀਡਰ ਵਿਧਾਨ ਸਭਾ ਦੇ ਵਿੱਚ ਉਹਨੇ ਆਖਿਆ ਜੀ ਪ੍ਰਤਾਪ ਸਿੰਘ ਬਾਜਵਾ ਤੇ ਪ੍ਰਤਾਪ ਸਿੰਘ ਬਾਜਵਾ ਹੀ ਰਹੇਗਾ। ਇਹ ਸਾਰੀਆਂ ਗੱਲਾਂ ਜਦੋਂ ਹੋ ਗਈਆਂ ਉੱਥੇ ਜਾ ਕੇ ਫਿਰ ਇੱਕ ਗੱਲ ਹੋਰ ਸੀ, ਉਹ ਇਹ ਕਿ ਜਿਹੜੇ ਪ੍ਰਧਾਨਗੀ ਤੋਂ ਨਾਰਾਜ਼ ਨੇ ਉਹਨਾਂ ਦਾ ਕੀ ਕੀਤਾ ਜਾਵੇ। ਉਹਨਾਂ ਨੂੰ ਮਨਾਏ ਬਗੈਰ ਫੈਸਲਾ ਨਾ ਅਨਾਊਂਸ ਕਰਦੇ ਦੋ ਦਿਨ ਰੋਕ ਲੈਂਦੇ ਚੰਗਾ ਸੀ। ਹਾਈਕਮਾਂਡ ਨੇ ਕਾਹਲੀ ਕੀਤੀ, ਫੈਸਲਾ ਅਨਾਊਂਸ ਕਰ ਦਿੱਤਾ। ਉਸ ਫੈਸਲੇ ਤੋਂ ਬਾਅਦ ਇੱਥੇ ਪੰਜਾਬ ਦੇ ਵਿੱਚ ਹੰਗਾਮਾ ਹੋ ਗਿਆ। ਰਣਜੀਤ ਸਿੰਘ ਚੰਨੀ ਦੇ ਘਰ ਕਾਂਗਰਸੀਆਂ ਦੀਆਂ ਵੱਡੀਆਂ ਮੀਟਿੰਗਾਂ, ਏਦਾਂ ਜਾਪਣ ਲੱਗ ਪਿਆ ਕਿ ਭਲਕੇ ਸਵੇਰ ਤੱਕ ਕਾਂਗਰਸ ਪੰਜਾਬ ਦੀ ਪੜ ਜਾਣੀ, ਇੰਨੇ ਬੰਦੇ ਬਾਗੀ ਹੋ ਜਾਣਗੇ, ਇੰਨੇ ਬੰਦੇ ਛੱਡ ਜਾਣਗੇ। ਇਸ ਰੌਲੇ ਪੈਂਦੇ ਚ ਹਾਈਕਮਾਂਡ ਨੇ ਸੈਂਟਰ ਤੋਂ ਇੰਚਾਰਜ ਭੇਜਿਆ, ਛੱਤੀਸਗੜ੍ਹ ਦਾ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ, ਉਹ ਆਇਆ ਤੇ ਉਹਦੀ ਵੀ ਬੇਇੱਜ਼ਤੀ ਕਰ ਦਿੱਤੀ। ਇੰਨਾ ਕੁਛ ਹੋਣ ਤੋਂ ਬਾਅਦ ਅਖੀਰ ਹਾਈਕਮਾਂਡ ਨੇ ਆਪਣਾ ਸੈਂਟਰ ਦਾ ਇੰਚਾਰਜ ਜਿਹੜਾ ਸੀ ਉਹ ਵੀ ਬਦਲਤਾ, ਭੁਪੇਸ਼ ਬਘੇਲ ਦੀ ਥਾਂ ਤੇ ਰਾਜਸਥਾਨ ਦਾ ਸਾਬਕਾ ਡਿਪਟੀ ਮੁੱਖ ਮੰਤਰੀ ਸਚਿਨ ਪਾਇਲਟ ਲਾ ਦਿੱਤਾ। ਉਹਨੇ ਸਾਰਿਆਂ ਨੂੰ ਮਿਲ ਮਿਲਾ ਕੇ ਗੱਲ ਕੀਤੀ, ਇਸ ਗੱਲ ਤੇ ਲਗਭਗ ਸਹਿਮਤੀ ਸੀ ਕਿ ਜਿਹਨੂੰ ਮਰਜ਼ੀ ਬਣਾ ਦਿਓ, ਰਾਜਾਵੜਿੰਗ ਨਹੀਂ ਚੱਲ ਸਕਦਾ, ਉਹਦੇ ਨਾਲ ਕਾਂਗਰਸ ਦੀ ਲੀਡਰਸ਼ਿਪ ਦਾ ਵੱਡਾ ਹਿੱਸਾ ਤੁਰਨ ਨੂੰ ਤਿਆਰ ਨਹੀਂ, ਸਾਰੀ ਉਸ ਤੋਂ ਬਾਜੀ, ਉਹਦੇ ਨਾਲ ਬੋਲਬਾਣੀ ਨਹੀਂ ਮਿਲਦੀ। ਅਖੀਰ ਉਸ ਰਿਪੋਰਟ ਦੇ ਉੱਤੇ ਪਿਛਲੇ ਦੋ ਦਿਨ ਤੋਂ ਗੱਲਾਂ ਆਉਂਦੀਆਂ ਸੀ ਕਿ ਰਾਜਾਵੜਿੰਗ ਅਸਤੀਫਾ ਦੇ ਹੀ ਦੇਵੇ। ਕੱਲ ਉਹਨੂੰ ਹਾਈਕਮਾਂਡ ਨੇ ਕਿਹਾ ਤਾਂ ਕਿ ਤੂੰ ਅਸਤੀਫਾ ਦੇ ਦੇ, ਉਹਨੇ ਉਸ ਅਸਤੀਫਾ ਦੇ ਦਿੱਤਾ। ਉਹਦੇ ਅਸਤੀਫੇ ਤੋਂ ਬਾਅਦ ਅਜੇ ਤੱਕ ਇਹ ਫੈਸਲਾ ਨਹੀਂ ਹੋਇਆ ਕਿ ਬਣੇਗਾ ਕੌਣ। ਸਭ ਤੋਂ ਵੱਧ ਨਾਂ ਚੱਲਦਾ ਸੰਗਰੂਰ ਤੋਂ ਕਾਂਗਰਸ ਦਾ ਸਾਬਕਾ MP ਵੀ ਹੈ, ਪੰਜਾਬ ਦਾ ਸਾਬਕਾ ਮੰਤਰੀ ਵੀ ਵਿਜੇਇੰਦਰ ਸਿੰਗਲਾ, ਉਸ ਪਰਿਵਾਰ ਤੋਂ ਤੀਸਰੀ ਪੀੜ੍ਹੀ ਦਾ ਉਹ ਕਾਂਗਰਸੀ ਲੀਡਰ। ਸਮਝਿਆ ਜਾਂਦਾ ਕਿ ਉਹਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਜਾ ਸਕਦਾ। ਇਹ ਵੀ ਸਮਝਿਆ ਜਾਂਦਾ ਕਿ ਕਾਂਗਰਸ ਜੇ ਕਿਸੇ ਹਿੰਦੂ ਲੀਡਰ ਨੂੰ ਅੱਗੇ ਲਾਵੇ ਦਿੱਲੀ ਚ ਕਾਂਗਰਸ ਨੂੰ ਫਾਇਦਾ ਹੋ ਸਕਦਾ, ਪਰ ਲਾਉਂਦੀ ਆ ਕਾਂਗਰਸ ਕਿ ਨਹੀਂ ਲਾਉਂਦੀ ਇਹ ਵੀ ਅਜੇ ਕੋਈ ਪੱਕਾ ਨਹੀਂ। ਜਿੱਦਾਂ ਸੁਨੀਲ ਜਾਖੜ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਲੱਗੇ ਸੀ, 78 ਤੋਂ 42 ਕਾਂਗਰਸੀ ਵਿਧਾਇਕਾਂ ਨੇ ਉਹਦੇ ਪੱਖ ਚ ਲਿਖ ਦਿੱਤਾ ਸੀ ਤੇ ਸੈਂਟਰ ਚ ਜੋ ਹਾਈਕਮਾਂਡ ਬੈਠੀ ਤੇ ਬੀਬੀ ਅੰਬਿਕਾ ਸੋਨੀ ਸੀ ਉੱਥੇ। ਬੜੇ ਚਿਰਾਂ ਤੋਂ

0: ਕਾਂਗਰਸ ਦੀ ਹਾਈ ਕਮਾਂਡ ਚ ਰਹੀ ਹੈ ਪਰ ਕਦੇ ਲੋਕਾਂ ਚ ਨੀ ਗਈ। ਇੱਕ ਚੋਣ ਲੜੀ ਪੰਜਾਬ ਚ ਆ ਕੇ ਤੇ ਹਾਰ ਕੇ ਚਲੀ ਗਈ। ਸਮਰਥਕ ਨੇ ਕਦੇ ਚੋਣ ਨੀ ਲੜੀ। ਉਹਨੇ ਉੱਥੇ ਕਹਿ ਤਾ ਕਿ ਜੇ ਪੰਜਾਬ ਚ ਮੁੱਖ ਮੰਤਰੀ ਬਣਾ ਸੁਨੀਲ ਜਾਖੜ ਨੀ ਉਸ ਮੁੱਖ ਮੰਤਰੀ ਬਣਾ ਤੇ ਕੋਈ ਸਿੱਖ ਹੀ ਹੋਏਗਾ। ਸੁਨੀਲ ਜਾਖੜ ਦਾ ਨਾਂ ਕੱਟਿਆ ਗਿਆ। ਇੰਨੀ ਗੱਲ ਤੋਂ ਹਾਲਾਤ ਵਿਗੜੇ। ਸੁਨੀਲ ਜਾਖੜ ਨਾਰਾਜ਼ ਹੋ ਕੇ ਫਿਰ ਕਾਂਗਰਸ ਛੱਡ ਗਿਆ ਤੇ ਭਾਜਪਾ ਚਲਾ ਗਿਆ। ਇਹਦੇ ਤੋਂ ਬਾਅਦ ਇਸ ਵੇਲੇ ਜੇ ਇੱਥੇ ਪੰਜਾਬ ਦਾ ਪ੍ਰਧਾਨ ਫਿਰ ਕਿਸੇ ਵਿਜੇਂਦਰ ਸਿੰਘ ਜਾਂ ਹੋਰ ਨੂੰ ਬਣਾਇਆ ਜਾਂਦਾ, ਕਾਂਗਰਸ ਦੇ ਅੰਦਰੋਂ ਕੁਛ ਲੋਕ ਵਿਰੋਧ ਕਰ ਸਕਦੇ ਆ ਜਾਂ ਆਸੇ ਪਾਸੇ ਤੋਂ ਵਿਰੋਧ ਹੋ ਸਕਦਾ ਕਿ ਕਾਂਗਰਸ ਪਾਰਟੀ ਫਿਰ ਵੇਖੋ ਪੰਜਾਬ ਦਾ ਪ੍ਰਧਾਨ ਕੋਈ ਸਿੱਖ ਨਹੀਂ ਲਾ ਸਕੀ ਉਦੋਂ ਲਿਆ। ਇਸ ਕਰਕੇ ਪਾਰਟੀ ਦੁਚਿੱਤੀ ਚ ਫੈਸਲਾ ਨਹੀਂ ਲੈ ਰਹੀ
1: ਜੀ। ਪੰਨੂ ਸਾਹਿਬ ਤੁਸੀਂ ਤੇ ਨਹੀਂ ਸਾਨੂੰ ਦੱਸਿਆ ਪਰ ਅਖਬਾਰਾਂ ਫੋਲਦਿਆਂ ਫੋਲਦਿਆਂ ਨਾ ਸਾਨੂੰ ਇਹ ਪਤਾ ਲੱਗ ਗਿਆ ਕਿ ਸਾਡੇ ਸਾਰਿਆਂ ਦੇ ਹਰਮਨ ਪਿਆਰੇ ਪੱਤਰਕਾਰ ਜਤਿੰਦਰ ਪੰਨੂ ਜੀ ਦੀ ਕਿਤਾਬ ਰਿਲੀਜ਼ ਹੋ ਗਈ ਹੈ ਜਿਹਦਾ ਨਾਂ ਆ ਪੰਜਾਬ ਦੇ ਲੋਕਤੰਤਰੀ ਇਤਿਹਾਸ ਦਾ ਸੰਖੇਪ ਸਾਰ। ਇਹ ਖਬਰ ਸੁਣ ਕੇ ਸਾਡੇ ਸਰੋਤਿਆਂ ਚ ਜ਼ਾਹਿਰਾ ਉਤਸੁਕਤਾ ਵਧਣੀ ਹੈ ਕਿ ਕਿਤਾਬ ਕਦੋਂ ਸਾਨੂੰ ਪੜ੍ਹਨ ਨੂੰ ਮਿਲੂਗੀ, ਪਰ ਜਿੰਨੀ ਦੇਰ ਸਾਡੇ ਹੱਥਾਂ ਚੋਂ ਕਿਤਾਬ ਨਹੀਂ ਆਉਂਦੀ ਉਨੀ ਦੇਰ ਸਾਨੂੰ ਦੱਸੋ ਵੀ ਇਸ ਕਿਤਾਬ ਦੇ ਵਿੱਚ ਕੀ ਕੁਛ ਲਿਖਿਆ ਜੀ।
0: ਕਿਤਾਬ ਤਾਂ ਕੋਈ ਨੀ, ਅੱਜ ਤੋਂ ਉੱਥੇ ਪਬਲਿਸ਼ਰ ਕੋਲ ਚੱਲ ਜਾਣੀ ਹੈ, ਡਿਸਟ੍ਰੀਬਿਊਟਰ ਕੋਲ ਤੋਂ ਮਿਲ ਜਾਣੀ ਸਾਰਿਆਂ ਨੂੰ ਜਲੰਧਰ ਦੇ ਮਾਈ ਹੀਰਾ ਗੇਟ ਬਾਜ਼ਾਰ ਦੇ ਵਿੱਚ ਨਿਊ ਬੁੱਕ ਕੰਪਨੀ, ਨਿਊ ਬੁੱਕ ਕੰਪਨੀ ਵਾਲਾਂ ਕੋਲ ਮਿਲ ਜਾਏਗੀ। ਗੱਲ ਕਿਤਾਬ ਦੀ ਜ਼ਿਆਦੀ ਹੈ, ਉਹ ਇਹ ਹੈ ਕਿ ਮੈਂ ਜਦੋਂ ਵੀ ਕੋਈ ਕਿਤਾਬ ਲਿਖਾਂ ਇਸ ਕਰਕੇ ਨੀ ਲਿਖਦਾ ਕਿ ਇੱਕ ਹੋਰ ਕਿਤਾਬ ਲਿਖਣੀ ਹੈ, ਮੈਂ ਵੇਖਦਾ ਨਹੀਂ ਕਿ ਕਿਹੜੀ ਕਿਤਾਬ ਲਿਖਣ ਦੀ ਲੋੜ ਹੈ। ਜਦੋਂ ਮੈਂ ਪੰਜਾਬੀ ਬੋਲੀ ਦੇ ਵਿਸਤਰ ਗਏ ਸ਼ਬਦ ਲਿਖਿਆ ਸੀ ਤੇ ਉਦੋਂ ਵੀ ਇਸ ਕਰਕੇ ਲਿਖਿਆ ਸੀ ਕਿ ਬੜੇ ਸ਼ਬਦ ਆ ਜਿਹੜੇ ਵਿਸਰਦੇ ਜਾਂਦੇ ਆ, ਅਲਪ ਸੰਜਾਲੀ ਇਹਨਾਂ ਨੂੰ ਛੱਡੋ, ਬੱਚਿਆਂ ਨੂੰ ਆਨਾ ਦਵਾਨੀ ਦਾ ਵੀ ਪਤਾ ਨਹੀਂ ਲੱਗਣਾ। ਅਗਲੀ ਪੀੜ੍ਹੀ ਦੇ ਬੱਚੇ ਜਦੋਂ ਕਿਤਾਬਾਂ ਚੋਂ ਪੜ੍ਹਨਗੇ ਫੇਰ ਪੜ੍ਹਨਗੇ ਮਨ ਪੜ੍ਹਨਗੇ ਇਹਨਾਂ ਚੀਜ਼ਾਂ ਬਾਰੇ ਪੜ੍ਹਨਗੇ। ਜਦੋਂ ਚਾਟੀ ਹੁਣ ਨਹੀਂ ਵਰਤਣੀ, ਬਿਜਲੀ ਵਾਲੀਆਂ ਮਸ਼ੀਨਾਂ ਨਾਲ ਦੁੱਧ ਰਿੜਕਣਾ ਤੇ ਉਸ ਚਾਟੀ ਦੇ ਵਿੱਚ ਮਧਾਣੀ ਨੂੰ ਗੇੜਨ ਵਾਸਤੇ ਜਿਹੜਾ ਨੇਤਰਾ ਪੈ ਜਾਂਦਾ ਸੀ ਉਹ ਬੱਚਿਆਂ ਨੂੰ ਕਿੱਦਾਂ ਪਤਾ ਲੱਗੂਗਾ। ਉਦੋਂ ਮੈਂ ਕਿਤਾਬ ਲਿਖੀ ਸੀ ਪੰਜਾਬੀ ਬੋਲੀ ਤੇ ਵਿਸਰ ਗਏ ਤੇ ਵਿਸਰਿਆ ਸ਼ਬਦ, ਉਹ ਆਪਣੀ ਕਿਸਮ ਦੀ ਪਹਿਲੀ ਸੀ। ਉਸ ਤੋਂ ਬਾਅਦ ਦੋ ਜਣੇ ਹੋਰਾਂ ਨੇ ਵੀ ਬਣਾਤੀਆਂ ਬਹੁਤ ਸੋਹਣੀਆਂ, ਉਹਨਾਂ ਨੇ ਬਣਾਈਆਂ, ਮੇਰੇ ਤੋਂ ਵਧੀਆ ਬਣਾਈਆਂ, ਪਰ ਪਹਿਲੀ ਮੇਰੇ ਵਾਲੀ ਸੀ। ਹੁਣ ਇਹ ਜਿਹੜੀ ਹੈ ਮੈਂ ਕੁਝ ਪੁਰਾਣੇ ਰਿਕਾਰਡ ਖੋਲਦਾ ਸੀ, ਪੁਰਾਣੀ ਸੀਟ ਤੋਂ ਪੈਣਾ ਪੈਣਾ ਹੋਇਆ, ਉਹ ਕਦੋਂ ਹੋਇਆ, ਰਿਕਾਰਡ ਕੋਈ ਨਹੀਂ ਸੀ ਮਿਲਦੇ, ਪਰ ਜਿਹੜੇ ਰਿਕਾਰਡ ਮਿਲਦੇ ਸੀ ਉਹ ਰਿਕਾਰਡ ਠੀਕ ਨਹੀਂ ਸਨ, ਗਲਤੀਆਂ ਬਹੁਤ ਸੀ। ਹੁਣ ਮਿਸਾਲ ਦੇ ਤੌਰ ਤੇ ਤੁਸੀਂ ਇਹ ਵੇਖੋ ਕਿ ਪੰਜਾਬ ਸਰਕਾਰ ਇੱਕ ਕੰਪੈਂਡੀਅਮ ਛਾਪਦੀ, ਲੋਕੀ ਉਹ ਕੰਪੈਂਡੀਅਮ ਲਈ ਫਿਰਦੇ ਆ ਜਿਹੜਾ 2022 ਦੇ ਵਿੱਚ ਵੰਡਿਆ ਗਿਆ। ਉਹ ਜਾਣ ਤੋਂ ਪਹਿਲਾਂ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਵੇਲੇ ਪੰਜਾਬ ਸਰਕਾਰ ਨੇ ਛਾਪਿਆ ਸੀ ਉਦੋਂ ਤੱਕ ਦਾ। ਨਵੇਂ ਜਿਹੜੇ 2022 ਚ ਜਿੱਤੇ ਇਹਨਾਂ ਚੋਂ ਕਿਸੇ ਦਾ ਜ਼ਿਕਰ ਉਹ ਚ ਨਾ ਹੋਣਾ ਸੀ ਨਾ ਹੈਗਾ ਹੀ ਆ, ਕੋਈ ਨੀ ਸੀ ਸਕਦਾ ਅਕਤੂਬਰ ਤੋਂ ਪਹਿਲਾਂ ਦਾ। ਪਰ ਕਮਾਲ ਦੀ ਗੱਲ ਹੈ ਪ੍ਰਤਾਪ ਸਿੰਘ ਟੈਰੋਂ ਦੇ ਕਤਲ ਤੋਂ ਬਾਅਦ ਉਹਦੀ ਪਤਨੀ ਰਾਮ ਕੌਰ ਉਹਦੇ ਵਾਲੇ ਹਲਕੇ ਪੱਟੀ ਤੋਂ ਚੋਣ ਜਿੱਤੀ ਸੀ, MLA ਰਹੀ 1967 ਚ, ਉਹਦਾ ਸਾਰੀ ਕਿਤਾਬ ਚ ਕਿਤੇ ਜ਼ਿਕਰ ਹੀ ਨਹੀਂ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਕੁੜਮਾ ਵਾਲੇ ਪਾਸੋਂ ਨੇੜਲਾ ਰਿਸ਼ਤੇਦਾਰ ਰਾਜਮਹਿੰਦਰ ਸਿੰਘ ਮਜੀਠੀਆ ਉਹ MLA ਬਣਿਆ ਸੀ। ਮਜੀਠੇ ਤੋਂ ਅਕਾਲੀ ਮੰਤਰੀ ਹੁੰਦਾ ਸੀ ਪ੍ਰਕਾਸ਼ ਸਿੰਘ ਮਜੀਠਾ, ਉਹਦੇ ਦੇਹਾਂਤ ਹੋ ਗਿਆ। ਉਹਦੇ ਵਾਲੀ ਉਪ ਚੋਣ ਚ ਰਾਜਮਹਿੰਦਰ ਸਿੰਘ ਮਜੀਠੀਆ ਨੂੰ ਟਿਕਟ ਦੇ ਕੇ ਜਿਤਾ ਲਿਆ, ਉਹ ਰਾਜ ਸਭਾ ਦਾ ਮੈਂਬਰ ਵੀ ਰਿਹਾ। ਉਹ ਸਾਰੀ ਸਰਕਾਰੀ ਕਿਤਾਬ ਚ ਉਹਦਾ ਕਦੇ ਜ਼ਿਕਰ ਹੀ ਨਹੀਂ। ਉਦੋਂ ਮੈਂ ਹੈਰਾਨੀ ਦੀ ਗੱਲ, ਹਰਕਿਸ਼ਨ ਸਿੰਘ ਸੁਰਜੀਤ ਏਡਾ ਵੱਡਾ ਇੰਟਰਨੈਸ਼ਨਲ ਕਾਂਗਰਸ ਲੀਡਰ, ਬਹੁਤੇ ਲੋਕਾਂ ਨੂੰ ਪਤਾ ਨੀ ਜਦੋਂ ਕੋਈ ਸੀਟ ਖਾਲੀ ਹੋਵੇ ਭਾਵੇਂ ਅਸਤੀਫੇ ਨਾਲ ਭਾਵੇਂ ਅਦਾਲਤ ਦੇ ਹੁਕਮ ਨਾਲ ਤੇ ਭਾਵੇਂ ਮੌਤ ਨਾਲ, ਉੱਥੇ ਜਦੋਂ ਉਪ ਚੋਣ ਹੁੰਦੀ ਹੈ ਉਹਨਾਂ ਉਪ ਚੋਣਾਂ ਚ ਭਾਰਤ ਦੀ ਆਜ਼ਾਦੀ ਤੋਂ ਬਾਅਦ ਸਭ ਤੋਂ ਪਹਿਲੀ ਉਪ ਚੋਣ ਇੱਥੇ ਨਕੋਦਰ ਹਲਕੇ ਚ ਹੋਈ ਸੀ। ਉਦੋਂ ਸਵਰਨ ਸੋਹਰੀ ਪਹਿਲਾਂ ਜਿੱਤੇ ਸੀ, ਸਵਰਨ ਸੋ ਪੰਜਾਬ ਦਾ ਮੰਤਰੀ ਸੀ, ਇਹਨੂੰ ਪੰਡਿਤ ਨਹਿਰੂ ਸੈਂਟਰ ਚ ਲੈ ਗਏ। ਇਹਨਾਂ ਦੀ ਸੀਟ ਖਾਲੀ ਹੋ ਗਈ, ਉਸ ਖਾਲੀ ਸੀਟ ਤੇ ਉਪ ਚੋਣ ਹੋਈ ਤੇ ਕਾਂਗਰਸੀ ਹਾਰ ਗਿਆ ਤੇ ਹਰਕਿਸ਼ਨ ਸਿੰਘ ਸੁਰਜੀਤ CPI ਦਾ ਜਿੱਤ ਗਿਆ। CPI ਉਦੋਂ ਸੀ, CPM ਨੇ ਸੀ।

ਬਾਅਦ ਚ ਆਜ਼ਾਦੀ ਤੋਂ ਪਿੱਛੋਂ ਪੰਡਿਤ ਜਵਾਹਰ ਲਾਲ ਨਹਿਰੂ ਤੇ ਸਰਦਾਰ ਪਟੇਲ ਨਾਲ ਨਾਂ ਲਿਵੀ ਉਹਨੇ ਅਸਤੀਫਾ ਦੇ ਤਾਂ ਰਾਜਨੀਤੀ ਚ ਆ ਗਿਆ ਫਿਰ ਐਮ ਐਲ ਏ ਵੀ ਬਣਿਆ ਜਿਹੜੀ ਉਹ ਸਰਕਾਰੀ ਕਿਤਾਬ ਹੈ ਉਹਦੇ ਵਿੱਚ ਕਪੂਰ ਸਿੰਘ ਦੇ ਅੱਗੇ ਲਿਖਿਆ ਕਿ ਉਹਨੇ ਪਹਿਲੀ ਚੋਣ 1936-37 ਚ ਲੜੀ ਤੇ ਫਿਰ ਉਹਨੇ 1948 ਚ ਲੜੀ 1948 ਚ ਕੋਈ ਚੋਣ ਹੋਈ ਨੀ ਪਰ ਜਿਹੜੀ 1936-37 ਦੀ ਗੱਲ ਇਹ ਵੀ ਗਲਤ ਆ 1936-37 ਚ ਕਪੂਰ ਸਿੰਘ ਜਿੱਤਿਆ ਪਰ ਇਹ ਕਪੂਰ ਸਿੰਘ ਨੀ ਉਹ ਇੱਥੇ ਸਮਰਾਲੇ ਦੇ ਲਾਗੇ ਨਸਰਾਲੀ ਆ ਉੱਥੋਂ ਦੇ ਸੀ ਉਹ ਅੰਗਰੇਜ਼ਾਂ ਦੇ ਵੇਲੇ ਜਿੱਤੇ ਲਾਹੌਰ ਦੇ ਵਿੱਚ ਅਸੈਂਬਲੀ ਹੁੰਦੀ ਸੀ ਜਦੋਂ ਵੰਡ ਹੋ ਗਈ ਅੱਧੀ ਅਸੈਂਬਲੀ ਪੰਜਾਬ ਦੀ ਉੱਧਰ ਰਹਿ ਗਈ ਅੱਧੀ ਇੱਧਰ ਰਹਿ ਗਈ ਇੱਧਰ ਵਾਲੀ ਅਸੈਂਬਲੀ ਦੇ ਸਪੀਕਰ ਬਣੇ ਸਰਦਾਰ ਕਪੂਰ ਸਿੰਘ ਨਸਰਾਲੀ ਜਿਹੜਾ ਸਿਰਦਾਰ ਕਪੂਰ ਸਿੰਘ ICS ਸੀ ਉਹ ਉਦੋਂ ਹੁਸ਼ਿਆਰਪੁਰ ਦਾ ਡਿਪਟੀ ਕਮਿਸ਼ਨਰ ਹੁੰਦਾ ਸੀ ਫਿਰ ਉਹਨੇ ਅਸਤੀਫਾ ਦਿੱਤਾ ਬਾਅਦ ਚ ਚੋਣ ਲੜੀ ਪਾਰਲੀਮੈਂਟ ਮੈਂਬਰ ਬਣਿਆ ਸਟਾਰ ਚ ਹਾਰ ਗਿਆ 1969 ਚ ਉਹਨੇ ਫਿਰ ਅਸੈਂਬਲੀ ਦੀ ਚੋਣ ਲੜੀ ਤੇ ਦੋਵੇਂ ਕਪੂਰ ਸਿੰਘ ਆਮੋ ਸਾਹਮਣੇ ਹੋ ਗਏ ਕਪੂਰ ਸਿੰਘ ਸਾਬਕਾ ਸਪੀਕਰ ਨਸਰਾਲੀ ਵਾਲੇ ਤੇ ਸਿਰਦਾਰ ਕਪੂਰ ਸਿੰਘ ਉਹਨਾਂ ਚੋਂ ਕਪੂਰ ਸਿੰਘ ਨਸਰਾਲੀ ਸਾਬਕਾ ਸਪੀਕਰ ਹਾਰ ਗਏ ਬਜ਼ੁਰਗ ਤੇ ਕਪੂਰ ਸਿੰਘ ICS ਜਿੱਤ ਗਿਆ ਜਿਹੜੀ ਸਰਕਾਰ ਦੀ ਰਿਕਾਰਡ ਵਾਲੀ ਕਿਤਾਬ ਹੈ ਉਹਦੇ ਚ ਲਿਖਿਆ ਕਿ ਕਪੂਰ ਸਿੰਘ ICS ਹੁੰਦਾ ਸੀ ਉਹਨੇ 1936-37 ਦੇ ਵਿੱਚ ਚੋਣ ਜਿੱਤੀ ਫਿਰ 48 ਚ ਜਿੱਤੀ ਜਿਹੜਾ ਬੰਦਾ 1947 ਦੇ ਵਿੱਚ ਡਿਪਟੀ ਕਮਿਸ਼ਨਰ ਸੀ 1936-37 ਦੇ ਵਿੱਚ ਚੋਣ ਕਿੱਦਾਂ ਜਿੱਤ ਲਈ ਇੱਦਾਂ ਦੀਆਂ ਬਹੁਤ ਉਕਾਈਆਂ ਇੱਥੇ ਸਨ ਸੈਂਟਰ ਦੇ ਵਿੱਚ ਪਾਰਲੀਮੈਂਟ ਦੀਆਂ ਲਿਸਟਾਂ ਵਿੱਚ ਵੀ ਰਿਕਾਰਡਾਂ ਚ ਬਹੁਤ ਗਲਤੀਆਂ ਨੇ ਵੱਡੀਆਂ ਗਲਤੀਆਂ ਜਿਹੜੀਆਂ ਕਿਸੇ ਨੂੰ ਨੀ ਪਤਾ ਮੈਂ ਵੇਖਾਂ ਮੈਂ ਸੋਚਿਆ ਕਿ ਅਗਲੀ ਪੀੜ੍ਹੀ ਦੇ ਬੱਚੇ ਜਿਹੜੇ ਜਿਹਨਾਂ ਖੋਜ ਕਰਨੀ ਉਹ ਕਿੱਥੋਂ ਕਰਨੀ ਆ ਗਲਤ ਅੰਕੜੇ ਲੈਣਗੇ ਉਹਨਾਂ ਕੋਲ ਅੰਕੜੇ ਨਹੀਂ ਹੋਣਗੇ ਫਿਰ ਮੈਂ ਕਰਨ ਲੱਗਾ ਤੇ ਪਾਰਲੀਮੈਂਟ ਮੈਂਬਰਾਂ ਦੇ ਲੋਕ ਸਭਾ ਤੇ ਰਾਜ ਸਭਾ ਦੇ ਅੰਕੜੇ ਵੀ ਲੱਭੇ ਪਰ ਪੰਜਾਬ ਚ ਉਦੋਂ ਅਸੈਂਬਲੀ ਟੂ ਟਾਇਰ ਸੀਗੀ ਇੱਕ ਵਿਧਾਨ ਸਭਾ ਹੁੰਦੀ ਸੀ ਇੱਕ ਵਿਧਾਨ ਪ੍ਰੀਸ਼ਦ ਵਿਧਾਨ ਪ੍ਰੀਸ਼ਦ 1970 ਚ ਤੋੜ ਦਿੱਤੀ ਗਈ ਸੀ ਜਿਹੜੇ ਉਹਦੇ ਮੈਂਬਰ ਸੀ ਉਹਨਾਂ ਦੀਆਂ ਲਿਸਟਾਂ ਨਾ ਲੱਭਣ ਫਿਰ ਮੈਂ ਉਹ ਲੱਭੀਆਂ ਨਾ ਵਿਧਾਨ ਸਭਾ ਚ ਪੂਰੀਆਂ ਨੇ ਨਾ ਵਿਧਾਨ ਸਭਾ ਲਾਇਬ੍ਰੇਰੀ ਚ ਨਾ ਪੰਜਾਬ ਦੇ ਚੋਣ ਕਮਿਸ਼ਨ ਕੋਲ ਨਾ ਸੈਂਟਰ ਦੇ ਚੋਣ ਕਮਿਸ਼ਨ ਕੋਲ ਉਹਦੇ ਲਈ ਮੈਨੂੰ ਅਖਬਾਰਾਂ ਦਾ ਆਸਰਾ ਲੈਣਾ ਪਿਆ ਟ੍ਰਿਬਿਊਨ ਦੀਆਂ ਪੁਰਾਣੀਆਂ ਫਾਈਲਾਂ ਖੋਲੀਆਂ ਅਜੀਤ ਦੀਆਂ ਪੰਜਾਬ ਕੇਸਰੀ ਦੀਆਂ ਜਗਬਾੜੀ ਚ ਉਦੋਂ ਵਾਲੀ ਸ਼ੁਰੂ ਨੀ ਸੀ 1978 ਚ ਹੁੰਦਾ ਉਹ ਸਾਰੀਆਂ ਫਾਈਲਾਂ ਉੱਥੋਂ ਵੀ ਖੋਲੀਆਂ ਕੁਝ ਮੈਂ ਲੱਭਿਆ ਮਗਰੋਂ ਪਤਾ ਲੱਗਿਆ ਕਿ ਜਿਵੇਂ ਕਪੂਰ ਸਿੰਘ ਨਸਰਾਲੀ ਦਾ ਇਹ ਝਗੜਾ ਝਗੜਾ ਉਹਨਾਂ ਨੇ 1936 ਚ ਚੋਣ ਲੜੀ ਸੀ ਤੇ ਜਿੱਤੀ ਸੀ ਇੱਥੇ ਬਹੁਤ ਸਾਰੇ ਹੋਰ ਸਾਡੇ ਲੀਡਰ ਸੀ ਜਿਹੜੇ ਅੰਗਰੇਜ਼ਾਂ ਦੇ ਵੇਲੇ ਵੀ ਚੋਣਾਂ ਲੜਦੇ ਰਹੇ ਉਹਨਾਂ ਦਾ ਰਿਕਾਰਡ ਲੰਮਾ ਸਾਡੇ ਚੋਣ ਕਮਿਸ਼ਨ ਦੇ ਕੋਲ ਪੰਜਾਬ ਵਿੱਚ ਵੀ ਤੇ ਸੈਂਟਰ ਚ ਵੀ 1947 ਤੋਂ ਪਹਿਲਾਂ ਦਾ ਕੋਈ ਰਿਕਾਰਡ ਨਹੀਂ ਮੈਂ ਫਿਰ ਉਹ ਪੜ੍ਹਨਾ ਸ਼ੁਰੂ ਕੀਤਾ ਨੈਸ਼ਨਲ ਆਰਕਾਈਵ ਦੇ ਵਿੱਚ ਜਾ ਕੇ ਉੱਥੋਂ ਲੱਭਿਆ ਕੁਛ ਮੈਂ ਅਖਬਾਰਾਂ ਚੋਂ ਪੁਰਾਣੇ ਉਹਨਾਂ ਦੇ ਰਿਕਾਰਡਾਂ ਚੋਂ ਲੱਭਿਆ ਅਲਟੀਮੇਟਲੀ ਮੈਂ ਲੱਭ ਲਿਆ ਕਿ ਪਹਿਲੀ ਚੋਣ ਪੰਜਾਬ ਵਿੱਚ ਵੀ ਤੇ ਭਾਰਤ ਵਿੱਚ ਵੀ 1920 ਚ ਹੋਈ ਸੀ ਦੂਜੀ 1923 ਤੇ ਤੀਜੀ 1926 ਤੇ ਚੌਥੀ 1930 ਚ ਉਹ ਸਾਰੇ ਰਿਕਾਰਡ ਲੱਭੇ ਹੁਣ ਉਹਦੀ ਕਿਤਾਬ ਬਣਾਈ ਉਹਦੇ ਚ ਪੰਜਾਬ ਦੇ ਹਰ ਹਲਕੇ ਦਾ ਵੇਰਵਾ ਕਿ ਇਸ ਹਲਕੇ ਚ 1952 ਚ ਕੌਣ ਜਿੱਤਿਆ 57 ਚ ਕੌਣ ਜਿੱਤਿਆ 77 ਚ ਕੌਣ ਜਿੱਤਿਆ 85 ਚ ਕੌਣ ਜਿੱਤਿਆ ਤੇ 2024 ਚ ਕੌਣ ਜਿੱਤਿਆ 2022 ਚ ਕੌਣ ਜਿੱਤਿਆ ਦੂਸਰਾ ਕੱਲੇ ਕੱਲੇ ਉਮੀਦਵਾਰ ਬਾਰੇ ਵੀ ਵੇਰਵਾ ਜਿਹਨੇ ਕਿੰਨੀ ਵਾਰੀ ਚੋਣ ਲੜੀ ਕਿਹੜੇ ਸਾਲ ਜਿੱਤਿਆ ਕਿਹੜੇ ਸਾਲ ਹਾਰਿਆ ਜਦੋਂ ਹਾਰਿਆ ਤੇ ਕਿਹਦੇ ਤੋਂ ਹਾਰਿਆ ਜਦੋਂ ਜਿੱਤਿਆ ਤੇ ਕਿਹਨੂੰ ਹਰਾਇਆ ਇੱਕ ਦੂਸਰੀ ਗੱਲ ਹੋਰ ਪਹਿਲਾਂ ਈਸਟ ਇੰਡੀਆ ਕੰਪਨੀ ਭਾਰਤ ਵਿੱਚ ਆਈ ਸੀ ਲਾਹੌਰ ਦਰਬਾਰ ਤੇ ਕਬਜ਼ਾ ਕਰਨ ਤੋਂ ਬਾਅਦ ਇੱਥੇ ਤੋਂ ਪੱਕੇ ਪੈਰੀ ਹੋ ਗਏ ਭਾਰਤ ਵਿੱਚ ਵਿਰੋਧ ਹੋ ਰਿਹਾ ਸੀ 1857 ਦਾ ਗਦਰ ਜਦੋਂ ਹੋਇਆ ਉਹ ਭਾਰਤ ਦੇ ਲੋਕਾਂ ਦੀ ਆਜ਼ਾਦੀ ਦੀ ਪਹਿਲੀ ਲੜਾਈ ਸੀ ਉਸ ਲੜਾਈ ਦੇ ਵਿੱਚ ਈਸਟ ਇੰਡੀਆ ਕੰਪਨੀ ਫਸ ਗਈ ਇਹਦੇ ਕੋਲ ਫੌਜ ਥੋੜੀ ਸੀ ਇਹਨਾਂ ਨੇ ਫਿਰ ਬ੍ਰਿਟੇਨ ਦੀ ਸਰਕਾਰ ਤੋਂ ਮਦਦ ਮੰਗੀ ਉਹਨਾਂ ਆਪਣੀ ਫੌਜ ਭੇਜੀ ਗਦਰ ਤੇ ਇਹਨਾਂ ਨੇ ਦਬਾ ਲਿਆ ਭਾਰਤੀ ਲੋਕਾਂ ਨੂੰ ਦਬਾ ਕੇ ਰਾਜ ਕਾਇਮ ਰੱਖ ਲਿਆ ਪਰ ਉਹਦੇ ਤੋਂ ਬਾਅਦ ਬ੍ਰਿਟੇਨ ਦੀ ਪਾਰਲੀਮੈਂਟ ਚ ਉੱਥੇ ਲੰਡਨ ਬਹਿਸ ਹੋਈ ਕਿ ਇੱਕ ਮਤਾ ਪਾਸ ਕੀਤਾ ਗਿਆ ਕਿ ਜੇ ਈਸਟ ਇੰਡੀਆ ਕੰਪਨੀ ਦੇ ਪਾਏ ਰੇੜਕੇ ਨਿਬੇੜਨ ਵਾਸਤੇ ਫੌਜ ਅਸੀਂ ਭੇਜਣੀ ਹੈ
ਕੰਪਨੀ ਤੋੜ ਦਿਓ, ਸਿੱਧੇ ਤੌਰ ਤੇ ਰਾਜ ਸਾਂਭ ਲਓ।

0: 1858 ਦੇ ਵਿੱਚ 1858 ਦੇ ਵਿੱਚ ਬ੍ਰਿਟੇਨ ਦੀ ਸਰਕਾਰ ਨੇ ਸਾਡਾ ਰਾਜ ਭਾਰਤ ਦਾ ਵੀ ਤੇ ਪੰਜਾਬ ਦਾ ਵੀ ਸਿੱਧੇ ਤੌਰ ਤੇ ਸਾਂਭ ਲਿਆ ਸੀ। ਉਦੋਂ ਬਾਅਦ ਰਾਜ ਕਿੱਦਾਂ ਕਿੱਦਾਂ ਚਲਾਇਆ ਗਿਆ, ਕੌਣ ਕੌਣ ਵਾਇਸ ਰਾਏ ਤੇ ਕੌਣ ਕੌਣ ਗਵਰਨਰ ਜਨਰਲ ਹੋਏ ਤੇ ਪੰਜਾਬ ਦੇ ਗਵਰਨਰ ਕਿਹੜੇ ਕਿਹੜੇ ਹੋਏ, ਉਹਨਾਂ ਸਾਰੀਆਂ ਦੀਆਂ ਲਿਸਟਾਂ ਦੇਖ ਕੇ ਤੇ ਨਾਲ ਇਹ ਵੀ ਲਿਖਿਆ ਕਿ ਆਹ ਗਵਰਨਰ ਸੀ ਜਿਹਦੇ ਵਕਤ ਲਾਹੌਰ ਤੇ ਕਬਜ਼ਾ ਹੋਇਆ, ਆਹ ਗਵਰਨਰ ਸੀ ਜਿਹਦੇ ਵਕਤ ਜਲਿਆਂਵਾਲਾ ਕਾਂਡ ਹੋਇਆ, ਆਹ ਗਵਰਨਰ ਸੀ ਜਿਹਨੇ ਇਸ ਗੱਲ ਨੂੰ ਕਨਫਰਮ ਕੀਤਾ ਕਿ ਭਗਤ ਸਿੰਘ ਨੂੰ ਫਾਂਸੀ ਲਾ ਦਿਓ, ਇਹਨਾਂ ਸਾਰਿਆਂ ਦਾ ਰਿਕਾਰਡ ਦਿੱਤਾ। ਮੁੱਖ ਮੰਤਰੀ ਜਿਹੜੇ ਸਨ ਸਾਡੇ ਪੰਜਾਬ ਦੇ, ਉਹਨਾਂ ਬਾਰੇ ਵੀ ਲਿਖਿਆ ਕਿ ਕਿਹਦੇ ਵਕਤ ਵੰਡ ਹੋਈ ਪੰਜਾਬ ਦੀ ਤੇ ਹਰਿਆਣਾ ਬਣਿਆ, ਇਹ ਵੀ ਲਿਖਿਆ ਕਿ ਫਲਾਨਾ ਮੁੱਖ ਮੰਤਰੀ ਜਿਹੜਾ ਸੀ ਉਹਦੇ ਵਕਤ ਫਲਾਣੀ ਵੱਡੀ ਘਟਨਾ ਹੋਈ। ਗਵਰਨਰਾਂ ਬਾਰੇ ਵੀ ਲਿਖਿਆ ਕਿ ਆਪਰੇਸ਼ਨ ਬਲਿਊ ਤਾਰ ਬਾਰੇ ਕੌਣ ਸੀ। ਉਹ ਬੜੀ ਲੰਬੀ ਚੌੜੀ ਕਿਤਾਬ ਆ, ਜਿੱਦਾਂ ਦਾ ਸਾਡੇ ਪ੍ਰਿੰਟਰ ਚੋਂ ਪੇਪਰ ਨਿਕਲਦਾ A4 ਸਾਈਜ਼ ਦਾ ਵੱਡਾ, ਉਸ ਵੱਡੇ ਸਾਈਜ਼ ਦੀ ਕਿਤਾਬ ਆ 400 ਸਫ਼ੇ ਦੀ। ਜੇ ਦੂਜੀ ਕਿਤਾਬ ਮੈਂ ਬਣਾਉਂਦਾ ਬੁੱਕ ਸਾਈਜ਼ ਦੇ ਵਿੱਚ 800 ਸਫ਼ਾ ਵੰਡਣਾ ਸੀ, ਇਸ ਕਰਕੇ ਇਸ ਤਰ੍ਹਾਂ ਦੀ ਬਣਾਤੀ ਆ। ਉਹ ਕੱਲ੍ਹ ਰਿਲੀਜ਼ ਹੋ ਗਈ ਆ
1: ਜੀ।
0: ਕਿਤਾਬ ਰਿਲੀਜ਼ ਕਰਨ ਦਾ ਮੈਂ ਫਿਰ ਦੱਸਦਾ ਕਿ ਮੇਰਾ ਮਕਸਦ ਇਹ ਨਹੀਂ ਸੀ ਕਿ ਮੇਰੇ ਨਾਂ ਤੇ ਕਿਤਾਬ ਚਾਹੀਦੀ ਆ, ਮੇਰੇ ਨਾਂ ਤੇ ਸੀ ਤੇ ਜਿਹੜੀ ਜਾਣਕਾਰੀ ਮੇਰੇ ਕੋਲ ਆ, ਮੈਂ ਹੁਣ 72 ਦਾ, ਮੈਨੂੰ ਇਹ ਜਾਣਕਾਰੀ ਸਮਾਜ ਨੇ ਦਿੱਤੀ ਹੈ ਤੇ ਜੇ ਮੇਰੇ ਕੋਲ ਆ ਗਈ ਆ ਤੇ ਮੇਰੇ ਤੋਂ ਬਾਅਦ ਅਗਲੀਆਂ ਪੀੜ੍ਹੀਆਂ ਤੱਕ ਜਾਣੀ ਚਾਹੀਦੀ ਹੈ। ਜਿਹੜੇ ਬੱਚਿਆਂ ਨੇ ਖੋਜ ਦਾ ਕੰਮ ਕਰਨਾ, ਇਤਿਹਾਸ ਦੀ ਕੋਈ ਵੀ ਲਿਖਤ ਪੂਰੀ ਨਹੀਂ ਹੁੰਦੀ, ਇਹਨਾਂ ਲਿਖਤਾਂ ਤੋਂ ਬਾਅਦ ਇਤਿਹਾਸ ਬਾਰੇ ਹੋਰ ਲੋਕ ਵੀ ਲਿਖਦੇ ਆ ਤੇ ਪੜ੍ਹਦੇ, ਉਹ ਜਿੰਨਾ ਲਿਖਦੇ ਤੇ ਪੜ੍ਹਦੇ ਆ ਉਹਨਾਂ ਨੂੰ ਵੀ ਰਿਸੋਰਸ ਚਾਹੀਦੇ ਆ ਜਿਹਨੂੰ ਵੇਖ ਕੇ ਲਿਖ ਸਕਣ ਤੇ ਕੋਈ ਸਬੂਤ। ਉਹ ਕਿਤਾਬ ਸਾਰੀ ਦੀ ਸਾਰੀ ਜਿਹੜੀ ਆ ਤਿਆਰ ਮੈਂ ਕਰ ਦਿੱਤੀ ਹੈ, ਪੰਜਾਬ ਦੇ ਲੋਕਾਂ ਦੀ ਦਿੱਤੀ ਅਕਲ ਜਿੰਨੀ ਕੁ ਮੇਰੇ ਪੱਲੇ ਮਾੜੀ ਮੋਟੀ, ਤੇ ਉਹਦੇ ਨਾਲ ਉਹ ਪੰਜਾਬ ਦੇ ਲੋਕਾਂ ਦੀ ਦਿੱਤੀ ਅਕਲ ਮੁਤਾਬਕ ਉਹ ਕਿਤਾਬ ਲਿਖ ਕੇ ਤੇ ਲੋਕਾਂ ਨੂੰ ਪੇਸ਼ ਕਰ ਦਿੱਤੀ ਹੈ। ਚੰਗੀ ਆ ਮਾੜੀ ਆ, ਨੱਚਣ ਵਾਲੇ ਨੀ ਪਤਾ ਹੁੰਦਾ ਮੈਂ ਕਿੰਨਾ ਠੀਕ ਕਿੰਨਾ ਗਲਤ ਆ, ਇਹ ਦਰਸ਼ਕ ਫੈਸਲਾ ਕਰਦੇ ਹੁੰਦੇ ਆ। ਕਿਤਾਬ ਪਾਠਕਾਂ ਕੋਲ ਜਾਵੇਗੀ, ਇਹਦੇ ਬਾਰੇ ਫੈਸਲਾ ਉਹ ਕਰਨਗੇ। ਮੈਂ ਸਿਰਫ ਇੰਨਾ ਕਹਿ ਸਕਦਾ ਕਿ ਕੋਈ ਕਿਤਾਬ ਪਰਫੈਕਟ ਨਹੀਂ ਹੁੰਦੀ, ਗਲਤੀਆਂ ਰਹਿ ਜਾਂਦੀਆਂ, ਗਲਤੀਆਂ ਇਹਦੇ ਵਿੱਚ ਵੀ ਹੋਣਗੀਆਂ। ਜਦੋਂ ਇਹਦੀ ਸੈਕਿੰਡ ਐਡੀਸ਼ਨ ਅਗਲੇ ਸਾਲ ਆਉਣੀ ਹੈ ਉਦੋਂ ਉਹਨਾਂ ਨੂੰ ਸੋਧਣ ਦਾ ਯਤਨ ਵੀ ਕਰਾਂਗੇ, ਜੇ ਕੋਈ ਗੱਲ ਰਹਿ ਗਈ ਹੋਈ ਉਹਦੀ ਭੁੱਲ ਦੀ ਮੁਆਫੀ ਅੱਗੇ ਤੇ ਵੀ ਮੰਗੀ ਜਾ ਸਕਦੀ ਹੈ ਤੇ ਮੰਗਦੇ ਹਾਂ, ਪਰ ਆਪਣੇ ਵੱਲ ਪੂਰੀ ਕੋਸ਼ਿਸ਼ ਕੀਤੀ ਹੈ ਕਿ ਇਤਿਹਾਸ ਲੋਕਾਂ ਅੱਗੇ ਪੇਸ਼ ਕਰ ਦਿੱਤਾ ਜਾਵੇ
1: ਜੀ। ਅਗਲੀ ਪੀੜ੍ਹੀ ਨੂੰ ਜਾਣਕਾਰੀ ਦਾ ਭੰਡਾਰ ਦੇਣ ਲਈ ਤੁਸੀਂ ਵੀ ਵਧਾਈ ਦੇ ਪਾਤਰ ਹੋ ਪੰਨੂ ਸਾਹਿਬ। ਅਗਲੀ ਖਬਰ ਦੇ ਵੱਲ ਰੁਕ ਕਰਦੇ ਹਾਂ। ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਸਖ਼ਤੀ ਦੇ ਨਾਲ ਕਿਹਾ ਹੈ ਕਿ ਤੁਸੀਂ ਪੱਕਾ DGP ਕਿਉਂ ਨਹੀਂ ਲਾਉਂਦੇ, ਤੇ ਹਾਈਕੋਰਟ ਨੂੰ ਇਹ ਗੱਲ ਕਿਉਂ ਕਹਿਣੀ ਪਈ ਜੀ?
0: ਦੇਖੋ 2022 ਤੋਂ ਲੈ ਕੇ ਇੱਕ ਵਿਅਕਤੀ ਨੂੰ DGP ਲਾਇਆ, ਉਹ ਕਾਫੀ ਜੂਨੀਅਰ ਸੀ, ਉਹ ਤੋਂ ਸੀਨੀਅਰ ਬੜੇ ਹੋਰ ਸਨ, ਇੱਕ ਇੱਕ ਕਰਕੇ ਉਹ ਰਿਟਾਇਰ ਹੁੰਦੇ ਗਏ ਜਾਂ ਕੇਂਦਰ ਸਰਕਾਰ ਦੀਆਂ ਸੇਵਾਵਾਂ ਚ ਚਲੇ ਗਏ। ਲਾਉਣਾ ਇਸ ਕਰਕੇ ਪਿਆ ਸੀ ਕਿ ਉਸ ਵਕਤ ਜਿਹੜਾ DGP ਸੀ ਉਹ ਸਰਕਾਰ ਦੀ ਕੋਈ ਗੱਲ ਮੰਨਣ ਨੂੰ ਤਿਆਰ ਨਹੀਂ ਸੀ। ਇੱਥੋਂ ਤੱਕ ਕਿ ਇਹਨਾਂ ਨੇ ਉਹਨੂੰ ਕਿਹਾ ਸੈਂਟਰ ਦੀ ਸਰਵਿਸ ਵਿੱਚ ਚਲਾ ਜਾ, ਤੇਰੇ ਸੁਭਾਅ ਨਹੀਂ ਮਿਲਦੇ। ਕਹਿੰਦੇ ਉਹਨੇ ਕਹਿ ਦਿੱਤਾ ਸੀ ਕਮੈਂ ਨਹੀਂ ਜਾਣਾ, ਤੇ ਫਿਰ ਉਸ ਹਾਲਾਤ ਵਿੱਚ ਇਹਨਾਂ ਆਖਿਆ ਠੀਕ ਹੈ, ਇਹਨਾਂ ਨੇ ਨਵਾਂ DGP ਲਾ ਦਿੱਤਾ, RG ਲਾ ਦਿੱਤਾ ਜਿਹੜਾ ਅਜੇ ਬਣਦਾ ਨਹੀਂ ਸੀ। ਇਹਦੇ ਤੋਂ ਜਿਹੜੇ ਸੀਨੀਅਰ ਸੀ ਉਹਨਾਂ ਦੇ ਮਨ ਚ ਕੌੜ ਤਾਂ ਹੋਵੇਗੀ, ਪਰ ਕੌੜ ਦੇ ਬਾਵਜੂਦ ਸਰਵਿਸ ਕਿਸੇ ਨੇ ਨਹੀਂ ਛੱਡੀ, ਆਪੋ ਆਪਣੀ ਥਾਂ ਕਰਦੇ ਰਹੇ। ਸ਼ਿਕਾਇਤਾਂ ਉੱਪਰ ਤੱਕ ਜਾਂਦੀਆਂ ਰਹੀਆਂ ਐਡਮਿਨਿਸਟ੍ਰੇਟਿਵ ਟ੍ਰਿਬਿਊਨਲ, ਪੰਜਾਬ ਸਰਕਾਰ ਦੱਸਦੀ ਰਹੀ ਜੀ ਪਹਿਲਾਂ ਵੀ ਇਸ ਤਰ੍ਹਾਂ ਦੇ ਮੌਕੇ ਆਉਂਦੇ ਰਹੇ ਜਦੋਂ ਜੂਨੀਅਰ ਨੂੰ ਲਾਉਣਾ ਪਿਆ, ਮਜਬੂਰੀਆਂ ਨੇ ਲਾ ਦਿੱਤਾ, ਜਦੋਂ ਹਾਲਾਤ ਬਣੇ ਉਦੋਂ ਅਸੀਂ ਪੱਕਾ ਲਾ ਦਿਆਂਗੇ। ਕਈ ਵਾਰੀ ਸੈਂਟਰ ਵਿੱਚੋਂ ਵੀ ਹਦਾਇਤਾਂ ਹੋਈਆਂ ਤੁਸੀਂ ਪੱਕਾ ਲਾਓ, ਇਹਨਾਂ ਦੀ ਕੀ ਮਜਬੂਰੀ ਹੈ ਜਾਣਦੇ ਹੋਣਗੇ। ਕੱਲ ਪੰਜਾਬ ਹਰਿਆਣਾ ਹਾਈਕੋਰਟ ਦੇ ਵਿੱਚ ਫਿਰ ਇਹ ਕੇਸ ਲੱਗਾ ਸੀ, ਹਾਈਕੋਰਟ ਨੇ ਉੱਥੋਂ ਇਹ ਹਦਾਇਤ ਕਰ ਦਿੱਤੀ ਹੈ ਕਿ ਮਿਥੇ ਸਮੇਂ ਦੇ ਅੰਦਰ ਅੰਦਰ ਤੁਸੀਂ ਕਿਸੇ ਪੱਕੇ DGP ਦੀ ਨਿਯੁਕਤੀ ਕਰੋ, ਕਿਉਂਕਿ ਹੁਣ ਤੱਕ ਜਿਹੜੇ DGP ਤੁਹਾਡੇ ਕੋਲ ਕੰਮ ਕਰ ਰਹੇ ਇਸ ਵਿਅਕਤੀ ਨੇ ਇੰਨਾ ਲੰਮਾ ਸਮਾਂ RG DGP ਦੇ ਤੌਰ ਤੇ ਕੰਮ ਕਰਕੇ, ਅੱਜ ਕੱਲ੍ਹ DGP ਨੂੰ DGP ਨਹੀਂ ਆਖੀਦਾ, ਕਹਿਣ ਨੂੰ ਬਾਹਰ ਤਾਂ ਅਸੀਂ DGP ਕਹਿ ਦਿੰਦੇ, ਉਹਦੀ ਪੋਸਟ ਹੁਣ HOPF ਹੈਡ ਆਫ ਪੁਲਿਸ ਫੋਰਸ ਉਹਦੇ ਚ ਆ ਕਿ ਕੁਝ ਉਹ ਤੋਂ ਜੂਨੀਅਰ ਵੀ ਹੋ ਸਕਦੇ ਆ ਵਿੱਚ, ਉਹ ਸਾਰੇ ਰਾਜ ਕੇ ਹੈਡ ਆਫ

0: ਪੁਲਿਸ ਫੋਰਸ ਨੇ ਡੀਜੀਪੀ ਇੱਕੋ ਹੁੰਦਾ ਸੀ, ਇਸ ਕਰਕੇ ਡੀਜੀਪੀ ਜਿਹੜਾ ਉਸ ਪੋਸਟ ਦਾ ਨਵਾਂ ਨਾਂ ਕਰਤਾ ਗਿਆ ਹੈਡ ਆਫ ਪੁਲਿਸ ਫੋਰਸ, ਇਕੱਲੇ ਪੰਜਾਬ ਚ ਨਹੀਂ ਬਾਕੀ ਸੂਬਿਆਂ ਚ ਵੀ ਕਰਤਾ ਗਿਆ। ਇੱਥੇ ਹੁਣ ਪੰਜਾਬ ਸਰਕਾਰ ਚ ਫੈਸਲਾ ਲੈਂਦੀ, ਅਗਲੇ ਹਫ਼ਤੇ ਪਤਾ ਲੱਗੇ
1: ਜੀ। ਪਰਸੋਂ ਭਾਰਤ ਦਾ ਬੜਾ ਵੱਡਾ ਨਿਊਜ਼ ਚੈਨਲ ਅੱਜ ਤੱਕ ਉਹ ਰਿਪੋਰਟ ਦਿੰਦਾ ਹੈ ਕਿ ਦਿੱਲੀ ਦੇ ਵਿੱਚ ਜਿਹੜੀਆਂ ਫੀਮੇਲਸ ਨੇ, ਔਰਤਾਂ ਨੇ, ਉਹ ਅਨਸੇਫ ਨੇ, ਤੇ ਬੀਜੇਪੀ ਪੰਜਾਬ ਚ ਆ ਕੇ ਆਂਦੀ ਹੈ ਵੀ ਔਰਤਾਂ ਦੇ ਨਾਲ ਜ਼ਿਆਦਤੀ ਜਿਹੜੀ ਹੈ ਉਹ ਪੰਜਾਬ ਚ ਹੋ ਰਹੀ ਹੈ। ਇਸ ਦੋਹਰੀ ਖਬਰ ਦਾ ਕੀ ਅਰਥ ਹੈ ਜੀ?
0: ਇਹ ਤੋਂ ਪਹਿਲਾਂ 3 ਦਿਨ ਹੋਏ ਜੇ ਸੁਪਰੀਮ ਕੋਰਟ ਨੇ ਆਖਿਆ ਕਿ ਦਿੱਲੀ ਔਰਤਾਂ ਵਾਸਤੇ ਅਨਸੇਫ ਬਣੀ ਪਈ ਹੈ। ਇੱਥੇ ਕਾਰਾਂ ਚ ਰੇਪ ਹੋ ਰਹੇ ਨੇ, ਚੱਲਦੀਆਂ ਕਾਰਾਂ ਚ, ਚੱਲਦੀਆਂ ਬੱਸਾਂ ਚ ਰੇਪ ਹੋ ਰਹੇ ਨੇ। ਇਹ ਜਿਸ ਤਰ੍ਹਾਂ ਦੇ ਇੰਨੇ ਰੇਪ ਹੋਏ, ਸਧਾਰਨ ਰੇਪ ਨੇ, ਗੈਂਗ ਰੇਪ ਹੋ ਰਿਹਾ, ਸਭ ਕੀ ਹੋ ਰਿਹਾ। ਦਿੱਲੀ ਸਰਕਾਰ ਨੂੰ ਤਾਂ ਸੁਪਰੀਮ ਕੋਰਟ ਕੁਛ ਕਹਿ ਨਹੀਂ ਸਕਦੀ ਕਿਉਂਕਿ ਲਾ ਐਂਡ ਆਰਡਰ ਦਿੱਲੀ ਸਰਕਾਰ ਦੇ ਕੰਟਰੋਲ ਚ ਨਹੀਂ, ਯੂਨੀਅਨ ਟੈਰੀਟਰੀ ਹੋਣ ਕਰਕੇ ਲਾ ਐਂਡ ਆਰਡਰ ਸੈਂਟਰਲ ਗੌਰਮੈਂਟ ਦੇ ਕੰਟਰੋਲ ਚ। ਉਹਨਾਂ ਨੇ ਕਹਿਤਾ ਕਿ ਤੁਸੀਂ ਜਵਾਬ ਦਿਓ ਇਸ ਗੱਲ ਦਾ ਕਿ ਇੱਥੇ ਇੰਨੇ ਹਾਲਾਤ ਮਾੜੇ ਕਿਉਂ ਆ। ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਇੱਕ ਕੁੜੀ ਨਾਲ ਗੈਂਗ ਰੇਪ ਹੋਇਆ ਸੀ, ਉਹਦੇ ਕੁੜੀ ਦਾ ਨਾਂ ਅਜੇ ਤੱਕ ਕੋਈ ਨਹੀਂ ਜਾਣਦਾ, ਉਹਨੂੰ ਨਿਰਭਇਆ ਦੇ ਨਾਂ ਨਾਲ ਯਾਦ ਕੀਤਾ ਜਾਂਦਾ। ਉਹ ਕੁੜੀ ਜਿਹੜੀ ਹਾਲਤ ਵਿੱਚ ਚਲੀ ਗਈ ਸੀ ਗੈਂਗ ਰੇਪ ਤੋਂ ਬਾਅਦ, ਉਹਦਾ ਇਲਾਜ ਭਾਰਤ ਸਰਕਾਰ ਨੇ ਸਿੰਗਾਪੁਰ ਭੇਜ ਕੇ ਵੀ ਕਰਾਇਆ, ਪਰ ਉਹਦੀ ਜਾਨ ਨਹੀਂ ਸੀ ਬਚੀ। ਸੁਪਰੀਮ ਕੋਰਟ ਨੇ ਆਖਿਆ ਹੁਣ ਰੋਜ਼ ਨਿਰਭਇਆ ਕਾਂਡ ਹੁੰਦੇ, ਤੁਸੀਂ ਕਰਦੇ ਹੋ। ਭਾਰਤ ਸਰਕਾਰ ਸਾਰੀ ਇਸ ਵੇਲੇ ਪੰਜਾਬ ਵਾਲੇ ਪਾਸੇ ਲੱਗੀ ਪਈ ਹੈ। ਇੱਥੇ ਇੱਕੋ ਗੱਲ ਕਿ ਪੰਜਾਬ ਦੇ ਵਿੱਚ ਔਰਤਾਂ ਨਾਲ ਆ ਹੋ ਰਿਹਾ, ਪੰਜਾਬ ਚ ਆ ਹੋ ਰਿਹਾ, ਡਰੱਗ ਦੇ ਨਸ਼ੇ ਮੁੱਦੇ ਤੇ ਵੀ। ਅੱਜ ਤੱਕ ਚੈਨਲ ਨੂੰ ਤਾਂ ਸਰਕਾਰ ਦੇ ਨੇੜੇ ਗਿਣਿਆ ਜਾਂਦਾ। ਉਹਨਾਂ ਨੇ ਬਕਾਇਦਾ ਰਾਤਾਂ ਨੂੰ ਸਰਵੇ ਕਰਵਾ ਕੇ ਦੱਸਿਆ ਕਿਤੇ ਕੋਈ ਸਿਕਿਉਰਿਟੀ, ਕੋਈ ਕੱਲੀ ਦੀ ਕੱਲੀ ਔਰਤ ਜਾਵੇ, ਲੜਕੀ ਜਾਵੇ, ਉਹਨੂੰ ਚਾਰ ਸਪਰੇ ਭੁੜਦੀਆਂ ਨਜ਼ਰਾਂ ਏਦਾਂ ਜਿਵੇਂ ਖਾ ਜਾਣਗੇ। ਉਹਨਾਂ ਨੇ ਜਿਹੜੀ ਰਿਪੋਰਟ ਛਾਪੀ ਹੈ ਪਿਛਲੇ 3-4 ਦਿਨ ਤੋਂ ਇਹੋ ਜਿਹੀਆਂ ਰਿਪੋਰਟਾਂ ਦੇ ਰਹੇ ਨੇ, ਉਹ ਸਾਰੀਆਂ ਰਿਪੋਰਟਾਂ ਦੱਸਦੀਆਂ ਕਿ ਦਿੱਲੀ ਦੇ ਸਾਬਤ ਨਹੀਂ
1: ਜੀ। ਪਰ ਸਭ ਖਬਰ ਅਗਲੀ ਅਮਰੀਕਾ ਦੀ ਹੈ। ਅਮਰੀਕਾ ਦੇ ਇੱਕ ਸੂਬੇ ਦੇ ਵਿੱਚ ਇੱਕ ਕੈਦੀ ਨੂੰ, ਕੈਦੀ ਔਰਤ ਨੂੰ 2 ਜ਼ਹਿਰੀਲੇ ਟੀਕੇ ਲਾਏ ਗਏ ਨੇ, ਉਹ ਅਜੇ ਵੀ ਜ਼ਿੰਦਾ। ਉਸ ਤੋਂ ਬਾਅਦ ਇਨਕੁਆਇਰੀ ਬੈਠ ਗਈ ਹੈ, ਚਰਚਾ ਬਹੁਤ ਹੈ ਜੀ ਇਸ ਖਬਰ ਦੀ, ਸਾਰਾ ਮਾਮਲਾ ਕੀ ਹੈ?
0: ਇਹ ਜਿਹੜੀ ਮੌਤ ਦੀ ਸਜ਼ਾ, ਇਹਦੇ ਵੱਖ ਵੱਖ ਦੇਸ਼ਾਂ ਚ ਵੱਖ ਵੱਖ ਢੰਗ ਹੁੰਦੇ। ਅਮਰੀਕਾ ਦੇ ਵਿੱਚ ਇੱਕੋ ਦੇਸ਼ ਵਿੱਚ ਹੀ ਕਈ ਢੰਗ ਹੈ। ਮੇਰੀ ਜਾਣਕਾਰੀ ਮੁਤਾਬਕ ਉੱਥੇ ਉਸ ਮੁਲਜ਼ਮ ਨੂੰ ਵੀ ਪੁੱਛਿਆ ਜਾਂਦਾ ਕਿ ਮੌਤ ਦੀ ਸਜ਼ਾ ਤਾਂ ਤੈਨੂੰ ਦੇਣੀ ਦੇਣੀ, ਤੂੰ ਆਪੇ ਦੱਸ ਦੇ ਤੈਨੂੰ ਕਿੱਦਾਂ ਦੀ ਸਜ਼ਾ ਚਾਹੀਦੀ ਹੈ। ਫਾਂਸੀ ਟੰਗਿਆ ਜਾਵੇ, ਕੁਰਸੀ ਤੇ ਬਿਠਾ ਕੇ ਬਿਜਲੀ ਦਾ ਕਰੰਟ ਛੱਡਿਆ ਜਾਵੇ, ਜ਼ਹਿਰ ਦਾ ਟੀਕਾ ਲਿਆ ਜਾਵੇ ਜਾਂ ਕੀ ਕੀਤਾ ਜਾਵੇ, ਉਹਦੀ ਚੋਇਸ ਵੀ ਪੁੱਛ ਲਈ ਜਾਂਦੀ ਹੈ। ਸਾਡੇ ਭਾਰਤ ਵਿੱਚ ਵੱਖ ਵੱਖ ਕਿਸਮ ਦੀਆਂ ਸਜ਼ਾਵਾਂ ਚੱਲਦੀਆਂ ਰਹੀਆਂ। ਮੁਗਲਾਂ ਦੇ ਰਾਜ ਵਿੱਚ ਸਿਰ ਕਲਮ ਕਰਨ ਦੀ ਵੀ ਸਜ਼ਾ ਸੀ, ਜਿਹੜੀ ਅਜੇ ਵੀ ਕਈ ਦੇਸ਼ਾਂ ਚ ਚੱਲਦੀ ਹੈ, ਤੇ ਉਸ ਬੰਦੇ ਨੂੰ ਪਬਲਿਕ ਦੇ ਸਾਹਮਣੇ ਲਿਆ ਕੇ ਝਟਕੇ ਨਾਲ ਉਹਦਾ ਸਿਰ ਵੱਢ ਦਿੱਤਾ ਜਾਂਦਾ ਸੀ, ਤਸੀਹੇ ਦੇ ਦੇ ਮਰਨ ਦੀਆਂ ਸਜ਼ਾਵਾਂ ਵੀ ਹੁੰਦੀਆਂ ਸੀ। ਫਿਰ ਇੱਥੇ ਮਾਲਪੁਰ ਤੋਂ ਹੁਸ਼ਿਆਰਪੁਰ ਜ਼ਿਲ੍ਹੇ ਚੋਂ ਉਹਨਾਂ ਨੂੰ ਜਾਈਏ ਤੇ ਰਾਹ ਚ ਜੱਜੋਂ ਦੁਆਬਾ ਆਉਂਦਾ, ਉੱਥੇ ਇੱਕ ਪਹਾੜੀ ਨੂੰ ਸੋਲੀ ਟਿੱਬਾ ਕਹਿੰਦੇ, ਟੋਲੀ ਟਿੱਲਾ। ਉਹ ਸੋਲੀ ਟਿੱਲਾ ਇਸ ਕਰਕੇ ਕਿ ਜਿਹਨੂੰ ਮੌਤ ਦੀ ਸਜ਼ਾ ਦੇਣੀ ਹੁੰਦੀ ਸੀ ਉਹਨੂੰ ਉੱਥੋਂ ਪਹਾੜੀ ਤੋਂ ਜਾ ਕੇ ਸੁੱਟ ਕੇ ਮਾਰਿਆ ਜਾਂਦਾ। ਅੰਗਰੇਜ਼ਾਂ ਦੇ ਵੇਲੇ ਵੀ ਤੋਂ ਪਹਿਲਾਂ ਪੁਰਾਣੇ ਰਾਜਾਂ ਦੇ ਵੇਲੇ ਵੀ ਇਹ ਚੱਲਦਾ ਰਿਹਾ। ਉਹਨੂੰ ਸਾਰਾ ਕੁਛ ਨੀ, ਭਾਰਤ ਵਿੱਚ ਸਿਰਫ ਫਾਂਸੀ ਨਾਲ ਸਜ਼ਾ ਦਿੱਤੀ ਜਾਂਦੀ। ਅਮਰੀਕਾ ਦੇ ਵਿੱਚ ਕਿਉਂਕਿ ਸਜ਼ਾਵਾਂ ਮੈਂ ਤੁਹਾਨੂੰ ਦੱਸ ਦਿੱਤਾ ਕਈ ਕਿਸਮ ਦੀਆਂ ਨੇ, ਇੱਕ ਔਰਤ ਨੂੰ ਮੌਤ ਦੀ ਸਜ਼ਾ ਦਾ ਹੁਕਮ ਹੋਇਆ ਸੀ, ਫੈਸਲਾ ਹੋਇਆ ਕਿ ਉਹਨੂੰ ਜ਼ਹਿਰ ਦਾ ਟੀਕਾ ਲਾ ਕੇ ਮਾਰ ਦਿੱਤਾ ਜਾਵੇਗਾ। ਇਹੋ ਜਿਹਾ ਟੀਕਾ ਲਾਉਣ ਵਾਸਤੇ ਬਕਾਇਦਾ ਡਿਊਟੀ ਮੈਜਿਸਟਰੇਟ ਉੱਥੇ ਹੁੰਦਾ, ਜੁਡੀਸ਼ੀਅਲ ਮੈਜਿਸਟਰੇਟ ਜਿਹਦੀ ਹਾਜ਼ਰੀ ਟੀਕਾ ਲਾਇਆ ਜਾਂਦਾ, ਉੱਥੇ ਡਾਕਟਰ ਹੁੰਦਾ ਜਿਹੜਾ ਟੀਕਾ ਲੱਗਣ ਤੋਂ ਬਾਅਦ ਇਹ ਚੈੱਕ ਕਰਦਾ ਕਿ ਇਹਦੀ ਮੌਤ ਸੱਚੀ ਮੁੱਚੀ ਹੋ ਗਈ, ਦੁਬਾਰਾ ਤਾਂ ਨੀ ਬਚੋ। ਸਾਡੇ ਭਾਰਤ ਵਿੱਚ ਪੁਰਾਣੀਆਂ ਕਹਾਣੀਆਂ ਪ੍ਰਚਲਿਤ ਨੇ ਕਿ ਇੱਕ ਬੰਦੇ ਨੂੰ 2 ਵਾਰੀ ਫਾਂਸੀ ਚਾੜਿਆ ਗਿਆ, ਪਰ ਉਹ ਫਿਰ ਵੀ ਜਦੋਂ ਬਾਹਰ ਡਿਊੜੀ ਚਾ ਕੇ ਹਿੱਲ ਪਿਆ ਤੇ ਪਤਾ ਲੱਗਾ ਜਿਉਂਦਾ, ਤੇ ਫਿਰ ਜੱਜ ਨੇ ਆਖਿਆ ਸੀ ਇਹਨੂੰ ਕੁਦਰਤ ਨੇ ਬਚਾ ਦਿੱਤਾ, ਇਹਨੂੰ ਨਾ ਛੱਡੋ। ਮੈਂ ਉਹਨਾਂ ਕਹਾਣੀਆਂ ਚ ਕਿਸੇ ਦੀ ਪੁਸ਼ਟੀ ਨਹੀਂ ਕਰਦਾ, ਪਰ ਇਹ ਅਸੀਂ ਸੁਣੀਆਂ ਨੇ ਕਿ ਭਾਰਤ ਵਿੱਚ ਇੱਦਾਂ ਹੋਈਆਂ ਸੀ
1: ਜੀ।
0: ਹੁਣ ਇੱਥੇ ਅਮਰੀਕਾ ਨੂੰ ਟੀਕਾ ਲਾਇਆ ਗਿਆ ਪਰ ਉਹ ਮਰੀ ਨਹੀਂ, ਕਿੰਨੀ ਕੁ ਸਖ਼ਤ ਜਾਨ ਹੋਵੇਗੀ। ਉਹਦੇ ਤੋਂ ਬਾਅਦ

0: ਡਾਕਟਰ ਦੇ ਇਹ ਦੱਸਣ ਤੇ ਕਿ ਅਜੇ ਵੀ ਜਿਉਂਦੀ ਹੈ, ਦੂਸਰੀ ਵਾਰ ਟੀਕਾ ਲਾਇਆ। ਹੈਰਾਨੀ ਦੀ ਗੱਲ ਇਹ ਹੈ ਕਿ ਦੋ ਟੀਕੇ ਲੱਗਣ ਤੋਂ ਬਾਅਦ ਵੀ ਉਹ ਬਚ ਗਏ। ਉਹਦੇ ਨਾਲ ਇੱਕ ਡਿਬੇਟ ਚੱਲ ਪਈ, ਇੱਕ ਤਾਂ ਇਹ ਕਿ ਤੁਹਾਡੇ ਟੀਕੇ ਨੁਕਸਦਾਰ ਆ, ਤੁਹਾਡਾ ਜ਼ਹਿਰ ਵੀ ਪਿਓਰ ਨੀ, ਕਿਸੇ ਨੂੰ ਮਾਰਨ ਜੋਗਾ ਨੀ, ਤੇ ਦੂਸਰਾ ਇਹ ਕਿ ਕਿਤੇ ਇਹ ਤਾਂ ਨੀ ਕਿ ਬੇਗੁਨਾਹ ਨੂੰ ਮੌਤ ਦੀ ਸਜ਼ਾ ਦਿੱਤੀ ਜਾ ਰਹੀ ਹੋਵੇ ਤੇ ਕੁਦਰਤ ਉਹਦੀ ਮਦਦ ਕਰਦੀ ਹੋਵੇ। ਹਰ ਇੱਕ ਦਾ ਆਪਣਾ ਆਪਣਾ ਸੋਚਣ ਦਾ ਢੰਗ ਹੁੰਦਾ। ਉਹ ਸੋਚਣ ਢੰਗ ਦੇ ਵਿੱਚ ਕਈ ਕਿਸਮ ਦੀ ਡਿਬੇਟ ਚੱਲ ਪਈ, ਅਗਲਿਆਂ ਦਿਨਾਂ ਚ ਚੱਲਣੀ ਹੈ। ਘਟਨਾ ਇਹ ਅਜੇ ਕੱਲ ਦੀ ਹੈ, ਤਾਜ਼ੀ ਤਾਜ਼ੀ ਅਖਬਾਰਾਂ ਚ ਆਈ, ਅਗਲਿਆਂ ਦਿਨਾਂ ਚ ਅਸੀਂ ਵੇਖਾਂਗੇ ਕਿ ਬਹਿਸ ਕਿੱਧਰ ਨੂੰ ਜਾਂਦੀ ਹੈ।
1: ਜੀ ਪੰਨੂ ਸਾਹਿਬ, ਪ੍ਰੋਗਰਾਮ ਦਾ ਸਮਾਂ ਖਤਮ ਹੋ ਗਿਆ। ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜਾਣਕਾਰੀ ਸਾਂਝੀ ਕਰਨ ਲਈ, ਪ੍ਰੋਗਰਾਮ ਚ ਸਾਡਾ ਸਾਥ ਦੇਣ ਲਈ ਸ਼ੁਕਰੀਆ ਜੀ।
0: ਬਹੁਤ ਮਿਹਰਬਾਨੀ, ਸ਼ੁਕਰੀਆ।
2: ਕੈਲਗਰੀ ਵਾਸੀਓ, ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-617-4696 587-617-4696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696।
3: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ। ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060, 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ, ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।
4: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ। ਹੋਰ ਤਾਂ ਹੋਰ, ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
3: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ। ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ, ਸੋਨਿਕ ਇੰਸ਼ੋਰੈਂਸ, 587-832-1208।
4: ਬੜੇ ਸੋਚਾਂ ਚ ਪਏ ਹੋ ਵੀਰ ਜੀ, ਕੀ ਗੱਲ ਹੋ ਗਈ?
3: ਥੱਕ ਗਏ ਆ ਘਰ ਲੱਭ ਲੱਭ ਕੇ। ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ।
4: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ, ਕੈਲਗਰੀ ਚ ਨਹੀਂ। ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ।
3: ਕਰ ਲਿਆ ਜੀ ਨੋਟ, ਫੋਨ ਨੰਬਰ 403-618-2112।
4: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਿਟਰ ਅਰੁਣ ਕੌਸ਼ਲ।
3: ਅੱਛਾ ਜੀ, ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ?
4: ਜੀ ਹਾਂ, ਕੱਲੇ ਘਰ ਨਹੀਂ, ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ, ਘਰ ਖਰੀਦਣਾ ਹੋਵੇ ਜਾਂ ਵੇਚਣਾ, ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ। ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰੋਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112। ਅਰੁਣ ਕੌਸ਼ਲ। ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
1: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ

0: इवेंट जाके मिलो या फिर फोन कर लो 4039036757।
1: मर्सिडीज बेंज कंट्री हिल्स।
2: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ।
3: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
2: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
3: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ। ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ, ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
2: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਈਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 4036074208 ਅਕਾਲ ਫੋਰਨ ਐਕਸਚੇਂਜ।
4: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ।
5: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਹੈ।
4: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਿਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445। 403-616-2445।
6: ਓਹੋ, ਅੱਜ ਫੇਰ ਨੀ ਲੋਡ ਮਿਲਿਆ।
7: ਕੀ ਹੋਇਆ?
6: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ 2 ਦਿਨ।
7: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਹੈਲੋ ਗੋਪੀ, ਸ਼ੁਕਰ ਆ ਤੂੰ ਫੋਨ ਚੁੱਕ ਲਿਆ। ਜਿੱਦਣ ਦਾ ਨਵਾਂ ਘਰ ਲਿਆ, ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ।
2: ਉਹ ਸਾਰੇ ਡਰਦੇ ਨੀ ਚੱਕਦੇ, ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ, ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ।
3: ਉਹ ਨਹੀਂ ਭਰਾਵਾ, ਮੈਂ ਇੰਜ ਨਹੀਂ ਕਰਦਾ। ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ, ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ।
0: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 4038701790 4038701790 4038701790 ਸਟਾਰ ਮੂਵਿੰਗ।

0: whenever you want it, wherever you are, at the palm of your hands. Listen to FM 94.7 anywhere with the Fairchild Radio app, available now for free on your device's player or app store. Connecting you to the community, anytime, anywhere.
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: ਦੋਸਤੋ ਡੈਨ ਸਿੱਧੂ ਲਾਈਵ ਇਨ ਲੋਕ ਸਾਥ ਤੁਸੀਂ ਹਰ ਐਤਵਾਰ 5 ਵਜੇ ਤੋਂ ਲੈ ਕੇ 7 ਵਜੇ ਤੱਕ ਸੁਣ ਸਕਦੇ ਹੋ ਸਮਾਜਿਕ ਆਰਥਿਕ ਤੇ ਰਾਜਨੀਤਿਕ ਪੱਖ ਦੇ ਮਸਲੇ ਮਿੰਟੂ ਗੁਰੇ ਸਰੀਆ ਤੋਂ ਪੰਜਾਬ ਤੇ ਭਾਰਤ ਦੀਆਂ ਖਬਰਾਂ ਸਟੂਡੀਓ ਦਾ ਨੰਬਰ 403-717-1947
3: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰ ਸੰਗਮ
1: ਓਹੋ ਅੱਜ ਫੇਰ ਨਹੀਂ ਲੋਡ ਮਿਲਿਆ
2: ਕੀ ਹੋਇਆ
1: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ
2: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
4: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਦੀ ਥੈਂਕ ਯੂ
5: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757 ਮਰਸੀਡੀਜ਼ ਬੈਂਸ ਕੰਟਰੀ ਹਿੱਲਸ
6: ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ

ਰੇਡੀਓ ਸਰਸੰਗਮ 94.7 ਐਫਐਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਦੀਪ ਸਿੰਘ ਵੱਲੋਂ ਸਤਿ ਸ੍ਰੀ ਅਕਾਲ ਜੀ। ਅੱਜ ਦਿਨ ਸ਼ੁੱਕਰਵਾਰ ਅਕਤੂਬਰ ਮਹੀਨੇ ਦੀ 2 ਤਰੀਕ ਸਨ 2026। ਹੁਣ ਤੋਂ ਲੈ ਕੇ 5 ਵਜੇ ਤੱਕ ਮੇਰਾ ਤੇ ਆਪ ਜੀ ਦਾ ਸਾਥ, 4:07 ਸਟੂਡੀਓ ਦੇ ਘੜੀ ਮੁਤਾਬਕ ਹੋਏ ਨੇ ਜੀ। 5 ਵਜੇ ਸ਼ਾਨ ਅਲੀ ਜੀ ਪ੍ਰੋਗਰਾਮ ਪੇਸ਼ ਕਰਨਗੇ, 8 ਵਜੇ ਗੁਰਚਰਨ ਕੌਰ ਸਿੰਧ ਜੀ ਦੇ ਨਾਲ ਇੱਕ ਪ੍ਰੋਗਰਾਮ ਲੈ ਕੇ ਹਾਜ਼ਰ ਹੋਣਗੇ ਸਵਲੀਨ ਕੌਰ ਜੱਸੜ, ਤੇ 9 ਵਜੇ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਵੀ ਪ੍ਰੋਗਰਾਮ ਸਵਲੀਨ ਕੌਰ ਕਰਨਗੇ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਖਬਰਾਂ ਵੀ ਹੋਣਗੀਆਂ ਤੇ ਇੱਕ ਅਸੀਂ ਇਨਫੋਰਮੇਟਿਵ ਗੱਲਬਾਤ ਜਿਹੜੀ ਹੈ ਉਹ ਸਾਂਝੀ ਕਰਨੀ ਹੈ। ਖਬਰਾਂ ਕੋਸ਼ਿਸ਼ ਕਰਾਂਗੇ ਕਿ ਖਬਰਾਂ ਵੀ ਸਾਂਝੀ ਕੀਤੀਆਂ ਜਾਣ। ਇਹ ਗੱਲਬਾਤ ਮਯੰਕ ਭਟਨਾਗਰ ਜੀ ਨੇ GNE ਮੋਰਗੇਜ ਤੋਂ, ਤੇ ਉਹਨਾਂ ਨਾਲ ਮੋਰਗੇਜ ਸੰਬੰਧੀ ਇਹ ਜਿਹੜੀ ਇਨਫੋਰਮੇਸ਼ਨ ਭਰਪੂਰ ਜਿਹੜੀ ਗੱਲਬਾਤ ਹੈ ਉਹ ਪੇਸ਼ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜੀ ਮੌਸਮ ਦੀ ਵੀ ਗੱਲ ਕਰਾਂਗੇ, ਤੇ ਪਹਿਲਾਂ ਮੌਸਮ ਦੀ ਹੀ ਕਰ ਲਈਏ। ਇਸ ਵੇਲੇ 16 ਡਿਗਰੀ ਸੈਲਸੀਅਸ ਹੈ ਕੈਲਗਰੀ ਦੇ ਵਿੱਚ ਟੈਂਪਰੇਚਰ, ਰਾਤ ਨੂੰ 1 ਡਿਗਰੀ, ਕੱਲ ਨੂੰ 17 ਡਿਗਰੀ, ਤੇ ਫਿਰ 2 ਡਿਗਰੀ ਉਸ ਤੋਂ ਅਗਲੇ ਦਿਨ 19 ਡਿਗਰੀ ਤੇ 2 ਡਿਗਰੀ, ਫਿਰ ਸੋਮਵਾਰ ਨੂੰ 24 ਡਿਗਰੀ ਹੋ ਸਕਦਾ ਹੈ, ਤੇ ਮੰਗਲਵਾਰ ਨੂੰ 18 ਡਿਗਰੀ ਜਿਹੜਾ ਟੈਂਪਰੇਚਰ ਹੈ ਉਹ ਹੋ ਸਕਦਾ ਹੈ ਜੀ। ਜਿਹੜੇ ਅੱਜ ਦੇ ਪ੍ਰੋਗਰਾਮ ਵਿੱਚ ਖਬਰਾਂ ਤੇ ਅਸੀਂ ਝਾਤ ਮਾਰਨੀ ਹੈ ਜੀ, ਉਹਨਾਂ ਵਿੱਚ ਕੈਨੇਡਾ ਦੇ ਨਵੇਂ ਇਮੀਗ੍ਰੇਸ਼ਨ ਲੈਵਲ ਪਲਾਨ ਨਵੰਬਰ ਵਿੱਚ ਐਲਾਨੇ ਜਾਣਗੇ ਤੇ ਕੀ ਉਮੀਦ ਹੋ ਸਕਦੀ ਹੈ, ਇਸ ਤੇ ਅਸੀਂ ਚਰਚਾ ਕਰਾਂਗੇ। ਸਮਾਰਟੈਸਟ ਕੰਟਰੀਜ਼ ਵਿੱਚ ਕੈਨੇਡਾ 10ਵੇਂ ਨੰਬਰ ਤੇ ਆਇਆ, ਤੇ USA ਵਾਲਿਆਂ ਨਾਲੋਂ ਅੱਗੇ ਨੇ ਸਮਾਰਟੈਸਟ ਕੰਟਰੀ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਐਕਸਟੋਰਸ਼ਨ ਨਾਲ, ਫਰੋਤੀਆਂ ਨਾਲ ਸੰਬੰਧਿਤ 5 ਜਣੇ ਚਾਰਜ ਕੀਤੇ ਗਏ ਨੇ। ਸੋ ਇਹ ਜਿਹੜੇ ਨੇ ਜੀ

ਇਹ ਕੌਣ ਕੌਣ ਨੇ, ਇਹਨਾਂ ਬਾਰੇ ਅਸੀਂ ਗੱਲਬਾਤ ਕਰਾਂਗੇ, ਹੈਗੇ ਪੰਜਾਬੀ ਨੇ ਅਤੇ ਜਾਣਕਾਰੀ ਪੂਰੀ ਦੇਵਾਂਗੇ ਜੀ ਅੱਗੇ ਚੱਲ ਕੇ। ਅਮਰੀਕਾ ਦੇ ਵਿੱਚ ਇੱਕ ਔਰਤ ਨੂੰ ਜੋ ਮੌਤ ਦੀ ਸਜ਼ਾ ਦੇਣੀ ਸੀ ਜ਼ਹਿਰੀਲਾ ਟੀਕਾ ਲਾ ਕੇ, ਉਹ ਗੜਬੜ ਹੋ ਗਿਆ ਕੰਮ ਅਤੇ ਹੁਣ ਉਸ ਔਰਤ ਦਾ ਇਲਾਜ ਚੱਲ ਰਿਹਾ, ਉਹ ਬੇਹੋਸ਼ ਹੈ ਅਤੇ ਵੈਂਟੀਲੇਟਰ 'ਤੇ ਹੈ ਤਾਜ਼ਾ ਖ਼ਬਰਾਂ ਮੁਤਾਬਕ। ਈ ਸਕੂਟਰ ਜਾਂ ਈ ਬਾਈਕ ਜਿਹੜੇ ਹੈਗੇ ਨੇ ਜੀ, ਇਹਨਾਂ 'ਤੇ ਸਪੀਡ ਲਿਮਿਟ ਹੁੰਦੀ ਹੈ ਅਤੇ ਹੁਣ ਪਤਾ ਲੱਗਦਾ ਕਿ ਕੁਛ ਲੋਕ ਗੈਰ ਕਾਨੂੰਨੀ ਤਰੀਕੇ ਨਾਲ ਇਸ 'ਤੇ ਲੱਗੀ ਹੋਈ ਸਪੀਡ ਨੂੰ ਹਟਾ ਰਹੇ ਨੇ ਗੈਰ ਕਾਨੂੰਨੀ ਤਰੀਕੇ ਨਾਲ ਈ ਬਾਈਕ 'ਤੇ, ਅਤੇ ਇਹ ਫਿਰ 120 ਦੀ ਸਪੀਡ 'ਤੇ ਭੱਜਦਾ। ਇਹ ਜੋ ਖਬਰ ਹੈ ਬੜੀ ਚਿੰਤਾਜਨਕ ਹੈ, ਇਹ ਸ਼ੇਅਰ ਕਰਾਂਗੇ ਆਪ ਜੀ ਨਾਲ। ਸਮਾਂ ਹੋਇਆ ਅਤੇ ਹੋਰ ਖਬਰਾਂ 'ਤੇ ਵੀ ਝਾਤ ਪਾਵਾਂਗੇ, ਲੇਕਿਨ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਪ੍ਰੋਗਰਾਮ ਵਿੱਚ GNE ਮੋਰਗੇਜਸ ਦੇ ਮਯੰਕ ਭਟਨਾਗਰ ਜੀ ਦੇ ਨਾਲ ਅਸੀਂ ਗੱਲਬਾਤ ਜਿਹੜੀ ਹੈ ਜੀ ਉਹ ਕਰਨੀ ਹੈ। ਇਹ ਸਾਡੇ ਅੱਜ ਦੇ 5 ਵਜੇ ਤੱਕ ਦੇ ਇਸ ਪ੍ਰੋਗਰਾਮ ਦਾ ਵੇਰਵਾ ਜੀ। ਇਸ ਪ੍ਰੋਗਰਾਮ ਦੇ ਸਪੋਂਸਰ ਹਨ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ। ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਬੈਸਟ ਰੇਟ ਲੈਣ ਲਈ ਤੁਸੀਂ ਮਾਨਸ ਪਹੁਜਾ ਹੋਰਾਂ ਨੂੰ ਚੇਤੇ ਕਰੋ, ਯਾਦ ਕਰੋ। ਬੈਸਟ ਰੇਟ ਤੁਹਾਨੂੰ ਉਹ ਦੇਣਗੇ ਅਲਬਰਟਾ ਦੇ ਵਿੱਚ। 587-832-1208 ਉਹਨਾਂ ਦਾ ਫੋਨ ਨੰਬਰ ਹੈ। YYC ਹੋਮ ਕੇਅਰ ਵਾਲੇ ਕਹਿੰਦੇ ਨੇ ਕਿ ਜੇਕਰ ਤੁਹਾਡੇ ਘਰ ਵਿੱਚ ਬਜ਼ੁਰਗ ਹਨ ਜਿਨ੍ਹਾਂ ਨੂੰ ਸਾਂਭ ਸੰਭਾਲ ਦੀ ਲੋੜ ਹੈ ਤਾਂ ਅਸੀਂ ਉਹ ਸਾਂਭ ਸੰਭਾਲ ਕਰਾਂਗੇ। ਵੀਰਪਾਲ ਕੌਰ ਹੋਰਾਂ ਨਾਲ ਸੰਪਰਕ ਕਰੋ। YYC ਕੇਅਰ ਵਾਲੇ ਬਿੱਲ ਸਰਕਾਰ ਨੂੰ ਭੇਜਣਗੇ ਆਪਣੀ ਬੋਲੀ ਵਿੱਚ। ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸੇਵਾਵਾਂ ਵੀਰਪਾਲ ਕੌਰ ਹੋਰੀ ਆਪ ਜੀ ਨੂੰ ਦੇ ਸਕਦੇ ਨੇ। ਫੋਨ 8257600983। OSS ਸਮਾਇਲ ਮੈਡੀਕਲ ਨਾਰਥ ਈਸਟ ਕੈਲਗਰੀ ਦੇ ਸਨਰੇਜ ਏਰੀਆ ਵਿੱਚ OSS ਸਮਾਇਲ ਮੈਡੀਕਲ, ਇਹਨਾਂ ਕੋਲ ਐਕਸਪਰਟ ਡਾਕਟਰ ਨੇ, ਅਪਾਇੰਟਮੈਂਟ ਬਣਾਉਣ ਦੀ ਲੋੜ ਨਹੀਂ ਹੈ। ਨਵੇਂ ਪੇਸ਼ੈਂਟ ਵੀ ਲੈ ਜਾ ਰਹੇ ਨੇ, ਹਫ਼ਤੇ ਦੇ 6 ਦਿਨ ਕਲੀਨਿਕ ਖੁੱਲ੍ਹਦਾ ਅਤੇ ਮਾਹਿਰ ਡਾਕਟਰਾਂ ਕੋਲੋਂ ਆਪਣਾ ਇਲਾਜ ਕਰਵਾ ਸਕਦੇ ਹੋ। ਫੋਨ 587-600-4796 ਹੈ। ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਕੈਨੇਡਾ ਵਿੱਚ ਸਭ ਤੋਂ ਵੱਡੀ ਡੀਲਰਸ਼ਿਪ ਨਾਰਥ ਈਸਟ ਕੈਲਗਰੀ ਦੇ ਕੰਟਰੀ ਹਿਲਸ ਉੱਪਰ ਹੈ, ਜਿੱਥੇ ਇੱਕ ਵੱਡਾ ਸ਼ੋਅਰੂਮ ਹੈ ਅਤੇ ਇੱਥੋਂ ਤੁਸੀਂ ਵਧੀਆ ਡੀਲ ਲੈਣ ਲਈ ਗੌਰਵ ਸ਼ਰਮਾ ਨਾਲ ਸੰਪਰਕ ਕਰ ਲਓ। ਫੋਨ 403-903-6757 ਮਰਸੀਡੀਜ਼ ਬੈਂਜ਼। ਇੰਸ਼ੋਰੈਂਸ ਦੀਆਂ ਸੇਵਾਵਾਂ, ਲਾਈਫ ਇੰਸ਼ੋਰੈਂਸ, ਸੁਪਰਵਿਜ਼ਨ ਇੰਸ਼ੋਰੈਂਸ ਅਤੇ ਮੋਰਗੇਜ ਇੰਸ਼ੋਰੈਂਸ, ਵਧੀਆ ਸੇਵਾਵਾਂ ਲਈ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਕੌਰ ਸਿੱਧੂ ਦਾ ਨਾਮ ਯਾਦ ਰੱਖੋ। ਫੋਨ ਨੰਬਰ ਹੈ ਜੀ 403-404-3300। ਪੰਜਾਬ ਇੰਸ਼ੋਰੈਂਸ ਸਿਟੀਸਕੇਪ ਲੈਂਡਿੰਗ ਵਿੱਚ ਉਹਨਾਂ ਦਾ ਆਫਿਸ ਹੈ, ਉੱਥੋਂ ਵੀ ਹੋਰ ਜਾਣਕਾਰੀ ਲੈ ਸਕਦੇ ਹੋ। ਮਦਰ ਇੰਡੀਆ ਰੈਸਟੋਰੈਂਟ ਨਾਰਥ ਈਸਟ ਕੈਲਗਰੀ ਦੇ ਵਿੱਚ 24 ਘੰਟੇ 7 ਦਿਨ ਖੁੱਲ੍ਹਣ ਵਾਲਾ ਮਦਰ ਇੰਡੀਆ ਰੈਸਟੋਰੈਂਟ, ਜਿੱਥੇ ਕਿ ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਦੀਆਂ ਨੇ, ਬੈਠ ਕੇ ਖੁੱਲ੍ਹੇ ਡੁੱਲੀ ਸਪੇਸ ਦੇ ਵਿੱਚ ਖਾ ਸਕਦੇ ਹੋ, ਲਿਜਾ ਸਕਦੇ ਹੋ ਪੈਕ ਕਰਵਾ ਕੇ ਜਾਂ ਡਿਲੀਵਰ ਵੀ ਕਰਵਾ ਸਕਦੇ ਹੋ। ਮਦਰ ਇੰਡੀਆ ਰੈਸਟੋਰੈਂਟ, ਫੋਨ 403-936-7077। ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਦੇ ਵਿੱਚ ਪਿਕਸਲ ਫੋਟੋ ਸਟੂਡੀਓ, ਜਿੱਥੇ ਸਿਰਫ $7 ਵਿੱਚ ਪਾਸਪੋਰਟ ਫੋਟੋ ਤਿਆਰ ਕੀਤੀ ਜਾਂਦੀ ਹੈ। ਕਿਸੇ ਵੀ ਕੰਟਰੀ ਦੀ ਪਾਸਪੋਰਟ ਫੋਟੋ, OCI, USVIZA ਜਾਂ ਗਵਰਨਮੈਂਟ ID ਦੀ ਫੋਟੋ ਸਿਰਫ $7 ਵਿੱਚ ਬਣਵਾਓ। ਸਵਾਨਾ ਬਾਜ਼ਾਰ ਵਿੱਚ ਪਿਕਸਲ ਫੋਟੋ ਸਟੂਡੀਓ ਤੋਂ ਫੈਮਿਲੀ ਫੋਟੋ, ਬੇਬੀ ਫੋਟੋ ਅਤੇ ਬਿਜ਼ਨਸ ਪੋਰਟਰੇਟ ਵੀ ਬਣਵਾ ਸਕਦੇ ਹੋ। ਵਧੀਆ ਕੁਆਲਿਟੀ ਵਿੱਚ ਪ੍ਰਿੰਟਿੰਗ ਵੀ ਕਰਦੇ ਨੇ। ਫੋਨ 403-947-0060 ਪਿਕਸਲ ਫੋਟੋ ਸਟੂਡੀਓ। ਪ੍ਰੋਗਰਾਮ ਵਿੱਚ ਕੋਸ਼ਿਸ਼ ਤਾਂ ਹੈ ਸਾਡੀ ਕਿ ਖਬਰਾਂ ਵੀ 2-4 ਸਾਂਝੀਆਂ ਕੀਤੀਆਂ ਜਾਣ, ਲੇਕਿਨ ਜਿਹੜੀ ਗੱਲਬਾਤ ਪੇਸ਼ ਕਰਨੀ ਹੈ ਕੁਛ ਪਲਾਂ ਦੇ ਵਿੱਚ, ਉਹ ਵੀ ਅਸੀਂ ਆਪ ਜੀ ਨਾਲ ਪੇਸ਼ ਕਰਾਂਗੇ। ਅਤੇ ਇਸ ਤੋਂ ਇਲਾਵਾ ਥੋੜ੍ਹੀ ਜਿਹੀ ਮਾਰਕੀਟ ਦੀ ਗੱਲ ਕਰ ਲੈਂਦੇ ਹਾਂ। ਅਤੇ ਮਾਰਕੀਟ ਦੇ ਵਿੱਚ ਸਭ ਤੋਂ ਪਹਿਲਾਂ ਕੱਚੇ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਜਿਹੜੀ ਗੱਲਬਾਤ ਹੈ, ਅਤੇ ਵਿਸ਼ਵ ਭਰ ਦੇ ਵਿੱਚ ਜਿਹੜੀ ਸਹਿਮਤੀ ਬਣੀ ਹੈ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ, ਉਹਦੇ ਬਾਰੇ ਵੀ ਜਾਣਕਾਰੀ ਦੇਵਾਂਗੇ। ਕੱਚੇ ਤੇਲ ਦੀਆਂ ਕੀਮਤਾਂ ਵਿੱਚ ਥੋੜ੍ਹੀ ਜਿਹੀ ਗਿਰਾਵਟ ਕਹੀ ਜਾ ਸਕਦੀ ਹੈ। WTI ਹੈਵੀ ਕਰੂਡ ਆਇਲ ਜੋ ਹੈ ਜੀ $91-92 ਪਰ ਬੈਰਲ 'ਤੇ ਟ੍ਰੇਡ ਹੋ ਰਿਹਾ। ਬ੍ਰੈਂਟ ਕਰੂਡ ਜਿਹੜਾ ਹੈ ਜੀ $102 ਪਰ ਬੈਰਲ 'ਤੇ ਟ੍ਰੇਡ ਹੋ ਰਿਹਾ। ਇੱਕ ਅਮਰੀਕਨ ਡਾਲਰ ਦੇ $1.42 ਕੈਨੇਡੀਅਨ ਮਿਲਣਗੇ ਜੀ। ਜੇ ਇੱਕ ਕੈਨੇਡੀਅਨ ਹੈ ਤਾਂ ਤੁਹਾਨੂੰ

0: 70% ਅਮਰੀਕਾ ਦੇ ਜਿਹੜੇ ਨੇ ਜੀ ਉਹ ਮਿਲ ਜਾਣਗੇ। ਇੱਕ ਅਮਰੀਕਨ ਦੇ ਤੁਹਾਨੂੰ 96 ਰੁਪਏ 15 ਪੈਸੇ ਇੰਡੀਆ ਦੇ, ਤੇ ਇੱਕ ਕੈਨੇਡੀਅਨ ਦੇ 67 ਰੁਪਏ 62 ਪੈਸੇ 67 ਰੁਪੀਜ਼ ਐਂਡ 62 ਪੈਸੇ ਇਹ ਮਿਲ ਜਾਣਗੇ। ਤੇ ਦੁਨੀਆਂ ਦੇ ਵਿੱਚ ਡੀਜ਼ਲ ਦੀ ਕੀਮਤ ਨੇ ਜੋ ਹਾਹਾਕਾਰ ਮਚਾਈ ਹੈ, ਉਸ ਨੂੰ ਲੈ ਕੇ ਅਮਰੀਕਾ ਦੇ ਵਿੱਚ ਵੀ ਬੜਾ ਰੌਲਾ ਪਿਆ। ਤੇ ਇਸ ਰੌਲੇ ਤੋਂ ਬਾਅਦ ਕੁਛ ਜੋ ਡੀਜ਼ਲ ਪ੍ਰਾਈਸਿਸ ਨੂੰ ਲੈ ਕੇ ਜੋ ਰੌਲਾ ਪਿਆ ਹੋਇਆ ਸੀ ਉਸ ਨੂੰ ਸੌਫਟ ਕਰਨ ਵਾਸਤੇ ਤੇ ਇਸ ਦੇ ਮਾਰਕੀਟ ਦੇ ਬੁਰੇ ਪ੍ਰਭਾਵਾਂ ਨੂੰ ਘਟਾਉਣ ਵਾਸਤੇ ਵਿਸ਼ਵ ਭਰ ਦੇ ਵਿੱਚ ਕੁਛ ਕੱਚਾ ਤੇਲ ਹੋਰ ਜਿਹੜਾ ਹੈ ਉਹ ਰਿਲੀਜ਼ ਕਰਨ ਦੀ ਸਹਿਮਤੀ ਬਣੀ ਹੈ। ਗਰੁੱਪ 7 ਮੁਲਕਾਂ ਨੇ ਇਸ ਗੱਲ 'ਤੇ ਸਹਿਮਤੀ ਪ੍ਰਗਟਾਈ ਹੈ ਕਿ 100 ਮਿਲੀਅਨ ਬੈਰਲ ਜਿਹੜਾ ਤੇਲ ਦਾ ਹੈ ਜਿਹਦੇ ਵਿੱਚ ਡੀਜ਼ਲ ਹੈ ਸ਼ਾਮਿਲ ਹੈ ਜ਼ਿਆਦਾ ਜਿਹਦੇ ਵਿੱਚ ਉਹਨੂੰ ਰਿਲੀਜ਼ ਕੀਤਾ ਜਾਵੇ। G7 ਮੁਲਕਾਂ ਨੇ ਇਹ ਜਿਹੜਾ ਹੈ ਕੱਚਾ ਤੇਲ ਜਾਂ ਜਿਹੜਾ ਡੀਜ਼ਲ ਦੇ ਨਾਲ ਜੋ ਹੋਰ ਵੀ ਹੈਗੇ ਨੇ ਪੈਟਰੋਲੀਅਮ ਉਹਨਾਂ ਨੂੰ ਰਿਲੀਜ਼ ਕਰਨ ਦਾ ਫੈਸਲਾ ਲਿਆ। US ਪ੍ਰੈਜ਼ੀਡੈਂਟ ਡੋਨਾਲਡ ਟਰੰਪ ਨੇ ਵੀ ਸੋਸ਼ਲ ਮੀਡੀਆ 'ਤੇ ਕਿਹਾ ਕਿ ਡੀਜ਼ਲ ਦਾ ਇਸ ਤਰ੍ਹਾਂ ਰਿਲੀਜ਼ ਕਰਨਾ ਇੱਕਦਮ ਹੋਵੇਗਾ ਅਤੇ G7 ਦਾ ਪ੍ਰੋਮਿਸ ਹੈ ਕਿ ਡੀਜ਼ਲ ਦਾ ਅਗਲੇ 20 ਦਿਨਾਂ ਦੇ ਵਿੱਚ ਅਸੀਂ ਰਿਲੀਜ਼ ਕਰਕੇ ਅਗਲੇ 4 ਮਹੀਨਿਆਂ ਤੱਕ ਇਹ ਕੰਮ ਜਾਰੀ ਰੱਖਾਂਗੇ ਤਾਂ ਕਿ ਡੀਜ਼ਲ ਦੀਆਂ ਕੀਮਤਾਂ ਵਿੱਚ ਕੁਛ ਸਾਫਟਨੈਸ ਕੁਛ ਗਿਰਾਵਟ ਆ ਸਕੇ। ਡੀਜ਼ਲ ਦੀਆਂ ਕੀਮਤਾਂ ਕੈਨੇਡਾ ਦੇ ਵਿੱਚ ਵੀ ਬਹੁਤ ਜ਼ਿਆਦਾ ਹੈਗੀਆਂ ਨੇ, ਵੈਸੇ ਸਤੰਬਰ ਮਹੀਨੇ ਦੇ ਅੱਧ ਕੁ ਦੇ ਆਸ ਪਾਸ ਬਹੁਤੀਆਂ ਜ਼ਿਆਦਾ ਸੀ, ਪਰ ਜੇ ਕੰਪੈਰੀਜ਼ਨ ਕੀਤਾ ਜਾਵੇ ਜੁਲਾਈ ਮਹੀਨੇ ਦੇ ਨਾਲ ਨੈਚੁਰਲ ਰਿਸੋਰਸਿਸ ਕੈਨੇਡਾ ਦੇ ਜੋ ਅੰਕੜੇ ਕਹਿੰਦੇ ਨੇ ਤਾਂ $2.27 ਨੂੰ ਇਹ ਲੀਟਰ ਜਿਹੜਾ ਹੈ ਇੱਕ ਲੀਟਰ ਡੀਜ਼ਲ ਦੀ ਪ੍ਰਾਈਸ ਸੀਗੀ। ਫਿਰ ਥੋੜ੍ਹੀ ਜਿਹੀ ਵਧੀ, ਫਿਰ ਗਿਰਾਵਟ ਆਈ ਅਤੇ ਅਗਸਤ ਮਹੀਨੇ ਦੇ ਵਿੱਚ $2.20 'ਤੇ ਇਹ ਇੱਕ ਵਾਰ ਹੇਠਾਂ ਗਈ। ਉਸ ਤੋਂ ਬਾਅਦ ਇਸ ਵਿੱਚ ਲਗਾਤਾਰ ਉਛਾਲ ਆਉਂਦਾ ਗਿਆ ਅਤੇ ਸਤੰਬਰ ਮਹੀਨੇ ਦੇ ਸ਼ੁਰੂ ਦੇ ਵਿੱਚ ਇਹ ਕਹਿ ਸਕਦੇ ਹਾਂ ਕਿ $2.51-52 'ਤੇ 51-52 'ਤੇ ਇਹ ਟਿੱਕੀ ਹੋਈ ਸੀ। ਫਿਰ ਜ਼ਬਰਦਸਤ ਵਾਧਾ ਹੋਇਆ ਸਤੰਬਰ ਦੇ ਅੱਧ ਤੱਕ ਆਉਂਦੇ ਆਉਂਦੇ ਅਤੇ $2.77 'ਤੇ ਪਹੁੰਚ ਗਈ। ਇਸ ਵੇਲੇ ਇਹ ਕੀਮਤ $2.62 ਜਿਹੜੀ ਹੈ ਜੀ 62 ਸੈਂਟ ਉਹ ਹੈ ਜੀ। ਇੰਟਰਨੈਸ਼ਨਲ ਐਨਰਜੀ ਏਜੰਸੀ ਨੇ ਕਿਹਾ ਕਿ ਅਸੀਂ ਐਫਰਟਸ ਜਿਹੜੇ ਨੇ ਉਹਨਾਂ ਨੂੰ ਤੇਜ਼ ਕਰਾਂਗੇ, ਕੋਆਰਡੀਨੇਟ ਕਰਾਂਗੇ ਅਤੇ ਤੇਲ ਦੀਆਂ ਵਧੀਆਂ ਹੋਈਆਂ ਕੀਮਤਾਂ ਲਈ ਕੁਛ ਨਾ ਕੁਛ ਸਾਨੂੰ ਕਰਨਾ ਪਏਗਾ। ਇਸ ਵੇਲੇ ਗਰੁੱਪ 7 ਮੁਲਕਾਂ ਦੀ ਅਗਵਾਈ ਫਰਾਂਸ ਵਾਲੇ ਕਰ ਰਹੇ ਨੇ ਅਤੇ ਫਰੈਂਚ ਪ੍ਰੈਜੀਡੈਂਟ ਇਮੈਨੁਅਲ ਮੈਕਰੋਂ ਜਿਹੜੇ ਸੀ ਉਹਨਾਂ ਨੇ ਵੀਡੀਓ ਕਾਨਫਰੰਸ ਦੇ ਜ਼ਰੀਏ ਪ੍ਰੈਜ਼ਾਈਡ ਕੀਤਾ। G7 ਮੁਲਕਾਂ ਦੇ ਵਿੱਚ ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਪਾਨ, UK ਅਤੇ USA ਹੈਗੇ ਨੇ ਅਤੇ ਨਾਲ ਯੂਰਪੀਅਨ ਯੂਨੀਅਨ ਦੀ ਕੁਛ ਸਾਂਝੀ ਰਿਪ੍ਰੈਜੈਂਟੇਸ਼ਨ ਹੈ। ਸੋ ਇਹਦੇ ਵਿੱਚ ਮਾਰਚ ਵਿੱਚ ਇੰਟਰਨੈਸ਼ਨਲ ਐਨਰਜੀ ਏਜੰਸੀ ਮੈਂਬਰ ਕੰਟਰੀਜ਼ ਨੇ ਕਿਹਾ ਸੀ ਕਿ 426 ਮਿਲੀਅਨ ਬੈਰਲ ਜਿਹੜਾ ਹੈ ਉਹ ਆਇਲ ਮਾਰਕੀਟ ਕਰਨ ਲਈ ਅਸੀਂ ਰਿਲੀਜ਼ ਕਰਾਂਗੇ। ਲੇਕਿਨ ਅਮਰੀਕਾ ਦੇ ਵਿੱਚ ਖਾਸ ਤੌਰ 'ਤੇ ਜਦੋਂ ਕਿਸੇ ਚੀਜ਼ ਦੀ ਕਿੱਲਤ ਆਉਂਦੀ ਹੈ ਜਾਂ ਕੰਟਰੋਲ ਤੋਂ ਬਾਹਰ ਹੁੰਦੀਆਂ ਨੇ ਚੀਜ਼ਾਂ ਤਾਂ ਫਿਰ ਜ਼ਿਆਦਾ ਉਹਨਾਂ ਨੂੰ ਫਰਕ ਲੱਗਦਾ ਹੈ ਅਤੇ ਇਹੋ ਕੰਮ ਹੋਇਆ ਡੋਨਾਲਡ ਟਰੰਪ ਜਿਹੜੇ ਸੀ ਉਹਨਾਂ ਨੂੰ ਫਿਰ ਡੀਜ਼ਲ ਐਕਸਪੋਰਟ ਜਿਹੜੇ ਬੈਨ ਕਰਨ ਦੀ ਉਹਨਾਂ ਨੇ ਜਿਹੜਾ ਸੀ ਧਮਕੀ ਜਿਹੀ ਕਿਸਮ ਦੀ ਦਿੱਤੀ ਸੀ। ਸੋ ਡੀਜ਼ਲ ਦੀ ਕੀਮਤਾਂ ਵਿੱਚ ਨਰਮਾਈ ਆਉਣ ਦੀ ਸੰਭਾਵਨਾ ਪਰ ਕਿੰਨੀ ਛੇਤੀ ਆਵੇਗੀ ਅਜੇ ਪਤਾ ਨਹੀਂ ਹੈ ਜੀ। ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਵਾਪਸ ਪਰਤਦੇ ਹਾਂ।
1: ਅੱਜ ਫੇਰ ਨੀ ਲੋਡ ਮਿਲਿਆ,
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ 2 ਦਿਨ।
2: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਕਾਰ ਟਾਈਮ ਤੇ ਆ ਸਕੋ ਤੇ

0: A1
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
0: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
1: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
0: ਦੂਜੀ ਲੋਕੇਸ਼ਨ 117-7771 ਐਵੀਨਿਊ
1: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
0: ਚੌਥੀ ਲੋਕੇਸ਼ਨ 606 ਸਿਟੀਸਕੇਪ ਸਕਿਓਰ
1: ਪੰਜਵੀਂ ਲੋਕੇਸ਼ਨ 3150-235 ਰੈੱਡ ਐਂਬਰਸ ਵੇ
0: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
1: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
0: 403-835-2222
2: ਰੇਡੀਓ ਸੁਰਸੰਗਮ 94.7 ਐਫਐਮ ਤੇ ਜੀ ਇੱਕ ਵਾਰ ਫੇਰ ਸਵਾਗਤ ਹੈ ਜਿਵੇਂ ਮੈਂ ਪਹਿਲਾਂ ਦੱਸਿਆ ਸੀ ਅੱਜ ਅਸੀਂ ਗੱਲਬਾਤ ਮੋਰਗੇਜ ਸਪੈਸ਼ਲਿਸਟ GNE ਮੋਰਗੇਜ ਤੋਂ ਮੈਂ ਭਟਨਾਗਰ ਜੀ ਦੇ ਨਾਲ ਕਰਨੀ ਹੈ ਸੋ ਅਜੇ ਲੱਗਦਾ ਕਿ ਕੁਝ ਸਮਾਂ ਲੱਗੇਗਾ ਉਸ ਵਕਤ ਤੱਕ ਅਸੀਂ ਜੋ ਖਬਰਾਂ ਦਾ ਸਿਲਸਿਲਾ ਹੈ ਉਹ ਜਾਰੀ ਰੱਖਦੇ ਹਾਂ ਤੇ ਖਬਰਾਂ ਦੇ ਵਿੱਚ ਜਿਵੇਂ ਅਸੀਂ ਆਪ ਜੀ ਨਾਲ ਸਾਂਝੀ ਕੀਤੀ ਅੱਗੇ ਖਬਰ ਕਿ ਦੁਨੀਆ ਭਰ ਦੇ ਵਿੱਚ ਜੋ ਡੀਜ਼ਲ ਦੀਆਂ ਕੀਮਤਾਂ ਨੇ ਉਹਨਾਂ ਨੂੰ ਲੈ ਕੇ ਬੜਾ ਇੱਕ ਅਨਸਰਟਨਟੀ ਵਾਲਾ ਮਾਹੌਲ ਜਿਹੜਾ ਬਣਿਆ ਹੋਇਆ ਉਸ ਨੂੰ ਕੁਝ ਈਜ਼ ਆਊਟ ਕਰਨ ਲਈ ਜੋ ਕਾਰਵਾਈਆਂ ਕੀਤੀਆਂ ਨੇ ਉਹਨਾਂ ਨਾਲ ਕੀ ਫਰਕ ਪਵੇਗਾ ਇਹ ਸਮਾਂ ਦੱਸੇਗਾ ਜੀ ਖੈਰ ਦੁਨੀਆ ਆਪਣੇ ਕੰਮ ਦੇ ਵਿੱਚ ਲੱਗੀ ਹੋਈ ਹੈ ਕਿਤੇ ਸਟਰਗਲ ਚੱਲ ਰਹੀ ਹੈ ਕਿਤੇ ਕੋਸਟ ਆਫ ਲਿਵਿੰਗ ਦਾ ਰੌਲਾ ਹੈ ਕਿਤੇ ਜੋ ਮਹਿੰਗਾਈ ਨੇ ਇੱਕ ਝੂਮਰ ਕੱਢਿਆ ਕਿਤੇ ਪੱਕੇ ਹੋਣ ਲਈ ਕੋਈ ਕੋਸ਼ਿਸ਼ਾਂ ਕਰ ਰਿਹਾ ਕੈਨੇਡਾ ਦੇ ਵਿੱਚ ਜਿਹੜੇ ਪੱਕੇ ਨੇ ਉਹ ਪੈਰ ਜਮਾਉਣ ਲਈ ਕੋਸ਼ਿਸ਼ਾਂ ਕਰ ਰਹੇ ਨੇ ਤੇ ਮਾਰਕੀਟ ਅਨਸਟੇਬਲ ਹੈ ਕੈਨੇਡਾ ਦੇ ਨਾਲ ਅਮਰੀਕਾ ਦੇ ਨਾਲ ਸੰਬੰਧ ਜਿਹੜੇ ਨੇ ਆਰਥਿਕ ਸੰਬੰਧ ਵਿਗੜੇ ਹੋਏ ਨੇ ਇਸੇ ਦੌਰਾਨ ਇੱਕ ਹੋਰ ਕੰਮ ਵੀ ਬਾਦਸਤੂਰ ਜਾਰੀ ਹੈ ਉਹ ਹੈ ਜੀ ਐਕਸਟੋਰਸ਼ਨ ਦਾ ਤੇ ਇਹ ਜਾਰੀ ਵੀ ਆਪਣੇ ਮੁੰਡਿਆਂ ਨੇ ਰੱਖਿਆ ਹੋਇਆ ਜ਼ਿਆਦਾ ਕਰਕੇ ਕੁੜੀਆਂ ਵੀ ਖੈਰ ਕੁਛ ਆਈਆਂ ਨੇ ਨਜ਼ਰ ਦੇ ਵਿੱਚ ਪਰ 5 ਵਿਦੇਸ਼ੀ ਨਾਗਰਿਕ ਜਿਹੜੇ ਨੇ ਜੀ ਉਹਨਾਂ ਨੂੰ ਐਕਸਟੋਰਸ਼ਨ ਦੇ ਨਾਲ ਰਿਲੇਟਡ ਜੁਰਮਾਂ ਕਰਕੇ ਫਰੋਤੀ ਦੇ ਨਾਲ ਜੁੜੇ ਹੋਏ ਜੁਰਮਾਂ ਕਰਕੇ 2 ਸ਼ਾਇਦ ਉਹਨਾਂ 'ਤੇ ਕੀਤੇ ਨੇ ਚਾਰਜ ਕੀਤਾ ਗਿਆ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 5 ਇਕੱਠੇ ਹੀ ਲੈਂਗਲੀ RCMP ਦੇ ਆਫਿਸਰ ਇੰਚਾਰਜ ਉਹਨਾਂ ਨੇ ਦੱਸਿਆ ਕਿ ਜੂਨ 2025 ਦੇ ਵਿੱਚ ਇਨਵੈਸਟੀਗੇਸ਼ਨ ਜਾਂਚ ਸ਼ੁਰੂ ਹੋਈ ਸੀ ਜਿਸ ਦੇ ਵਿੱਚ ਇੱਕ ਆਟੋ ਡੀਲਰਸ਼ਿਪ ਦੇ ਸਹਿ ਮਾਲਕਾਂ ਦੇ ਕੋਲੋਂ ਫਰੋਤੀਆਂ ਲੈਣ ਦੀ ਕੋਸ਼ਿਸ਼ ਕੀਤੀ ਗਈ ਅਤੇ ਐਕਸਟ੍ਰੀਮ ਐਕਸਟੋਰਸ਼ਨ ਡਿਮਾਂਡ ਸੀ ਵੱਡੀ ਮੰਗ ਜਿਹੜੀ ਹੈ ਕੀਤੀ ਗਈ ਇਸ ਤੋਂ ਬਾਅਦ ਕੁਛ ਐਕਟਸ ਆਫ ਵਾਇਲੈਂਸ ਜਿਸ ਵਿੱਚ ਹਿੰਸਾ ਦੇ ਕੁਛ ਇਹੋ ਜਿਹੇ ਕੰਮ ਜਿਹਦੇ ਵਿੱਚ ਅੱਗ ਲਾਉਣਾ ਗੋਲੀਆਂ ਚਲਾਉਣੀਆਂ ਲੈਂਗਲੀ ਅਤੇ ਸਰੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਹ ਫਿਰ ਬਾਅਦ ਵਿੱਚ ਹੋਇਆ ਡੈਡੀਕੇਟਡ ਇੱਕ ਪ੍ਰੋਜੈਕਟ ਟੀਮ ਹੈ ਐਕਸਟੈਂਸਿਵ ਓਪਰੇਸ਼ਨ ਪੂਰੇ ਕੈਨੇਡਾ ਦੇ ਵਿੱਚ ਚਲਾਏ ਜਾ ਰਹੇ ਨੇ ਅਤੇ ਇੱਕ ਪੂਰੀ ਦੀ ਪੂਰੀ ਟੀਮ ਜੋ ਇਸੇ ਨੂੰ ਸਮਰਪਿਤ ਹੈ ਜੋ ਇਸੇ ਕੰਮ ਦੀ ਜਾਂਚ ਕਰਦੀ ਹੈ ਅਤੇ ਕਾਰਵਾਈਆਂ ਪਾਉਂਦੀ ਹੈ ਪੁਲਿਸ ਦੇ ਜਿਹੜੇ ਵੱਖਰੇ ਵੱਖਰੇ ਮਹਿਕਮੇ ਰਲ ਕੇ ਕੰਮ ਕਰ ਰਹੇ ਨੇ ਉਹਨਾਂ ਵੱਲੋਂ ਇਸ ਇਹਨਾਂ ਘਟਨਾਵਾਂ ਨਾਲ ਜੁੜਿਆ ਹੋਇਆ ਇੱਕ ਗਰੁੱਪ ਜਿਹੜਾ ਉਹਦੀ ਫਿਰ ਪਛਾਣ ਕੀਤੀ ਗਈ ਅਤੇ ਇਹਦੇ ਵਿੱਚ ਨਾ ਸਿਰਫ ਫਰੋਤੀਆਂ ਅੱਗ ਲਾਉਣੀ ਅਤੇ ਗੋਲੀਆਂ ਚਲਾਉਣੀਆਂ ਬਲਕਿ ਜਿਹਦੇ ਵਿੱਚ ਫਾਇਰ ਆਰਮ ਟ੍ਰੈਫਿਕਿੰਗ ਨਸ਼ਿਆਂ ਦੀ ਸਮਗਲਿੰਗ ਅਤੇ ਨਾਲ ਹਥਿਆਰਾਂ ਦੀ ਸਮਗਲਿੰਗ ਦੇ ਵੀ ਕੇਸ ਸਾਹਮਣੇ ਆਏ ਪ੍ਰੋਜੈਕਟ ਈ ਪਰਸੂਐਂਸ ਚਲਾ ਕੇ 4 ਵਿਅਕਤੀਆਂ ਨੂੰ ਜਿਹੜਾ ਸੀ ਵੀਰਵਾਰ ਨੂੰ ਫੜਿਆ ਗਿਆ ਸਰੀ ਦੇ ਵਿੱਚ ਅਤੇ ਇੱਕ ਜਿਹੜਾ ਹੈ ਉਹ ਵੀ ਇੰਡੀਆ ਦਾ ਫਰੋਤੀਬਾਜ ਉਹਨੂੰ ਟੋਰਾਂਟੋ ਦੀ ਪੀਅਰਸਨ ਏਅਰਪੋਰਟ ਤੋਂ ਫੜਿਆ ਗਿਆ ਸ਼ਾਇਦ ਭੱਜਣ ਦੀ ਕੋਸ਼ਿਸ਼ ਕਰ ਰਿਹਾ ਹੋਣਾ ਸੋ ਇਸ ਪ੍ਰੋਜੈਕਟ ਦੇ ਵਿੱਚ ਕਈ ਖਤਰਨਾਕ ਆਈਟਮਾਂ ਵੀ ਉਹਨਾਂ ਕੋਲੋਂ ਮਿਲੀਆਂ ਨਸ਼ੇ ਹਥਿਆਰ ਕੋਕੇਨ ਫੈਂਟਨਾਇਲ ਅਫੀਮ ਇਹ ਸਾਰਾ ਕੁਝ ਬਰਾਮਦ ਹੋਇਆ ਸਾਕੇ

ਇਤ ਸਿੰਗਲਾ 23 ਸਾਲ ਉਮਰ ਜਿਹੜਾ ਹੈ ਉਹਨੂੰ ਚਾਰਜ ਕੀਤਾ ਗਿਆ ਐਕਸਟੋਰਸ਼ਨ ਫਰੋਤੀਆਂ ਤੇ ਉਹਦੇ ਵਿੱਚ ਕਿਤੇ ਜਗ੍ਹਾ ਤੇ ਗੈਰ ਜ਼ਿੰਮੇਵਾਰੀ ਨਾਲ ਹਥਿਆਰ ਜਿਹੜਾ ਆਪਣਾ ਚਲਾਉਣ ਦੇ ਫਾਇਰ ਅੱਗ ਲਾਉਣ ਦੇ ਐਕਸਪਲੋਜਨ ਧਮਾਕਾ ਕਰਕੇ ਪ੍ਰੋਪਰਟੀ ਨੂੰ ਨੁਕਸਾਨ ਪਹੁੰਚਾਉਣ ਦੇ ਤੇ ਕਿਸੇ ਦੀ ਪ੍ਰੋਪਰਟੀ ਡੈਮੇਜ ਕਰਨ ਲਈ ਧਮਾਕੇ ਖੇਜ ਸਮੱਗਰੀ ਸੁੱਟਣ ਦੇ ਵੀ ਦੋਸ਼ ਲਏ ਗਏ ਇਹ ਸਾਕੇਤ ਸਿੰਗਲਾ ਜਿਹੜਾ ਹੈ ਜੀ ਇੰਡੀਆ ਦਾ ਇਹ ਚਾਰਜ ਹੋਇਆ ਇੱਕ ਹੋਰ ਸਰੀ ਦਾ ਹੀ ਰਹਿਣ ਵਾਲਾ ਸਾਹਿਲ 24 ਸਾਲਾਂ ਦਾ ਉਸੇ ਤੇ ਵੀ ਤਕਰੀਬਨ ਸੇਮ ਦੋਸ਼ ਜਿਹੜੇ ਪਹਿਲਾਂ ਦੱਸੇ ਨੇ ਸਿਮਰਨਜੀਤ ਸਿੰਘ 24 ਸਾਲਾਂ ਦਾ ਸਰੀ ਦਾ ਇਹ ਵਸਨੀਕ ਇਹਨੂੰ ਵੀ ਤਕਰੀਬਨ ਇਸ ਤੇ ਵੀ ਉਸੇ ਹੀ ਕਿਸਮ ਦੇ ਦੋਸ਼ ਨੇ ਹਰਸ਼ 21 ਸਾਲਾਂ ਦਾ ਸਰੀ ਦਾ ਇਹਦੇ ਤੇ ਐਕਸਟੋਰਸ਼ਨ ਦੇ ਗੋਲੀਆਂ ਚਲਾਉਣ ਦੇ ਤੇ ਅੱਗ ਲਾਉਣ ਦੇ ਇਸ ਤਰ੍ਹਾਂ ਦਾ ਇਹਨੇ ਤੇ ਦੋਸ਼ ਹੈਗੇ ਨੇ ਜਗਦੀਪ ਸਿੰਘ 24 ਸਾਲਾਂ ਦਾ ਇਹ ਔਟਵਾ ਦਾ ਹੈ ਸੋ ਇਹਨਾਂ ਇਸ ਤੇ ਵੀ ਦੋਸ਼ ਜਿਹੜੇ ਨੇ ਉਦਾਂ ਦੇ ਸੋ ਸਾਰੇ ਹੀ ਉਮਰ ਜਿਹੜੀ ਹੈ ਇਹਨਾਂ ਦੀ 21 ਤੋਂ ਲੈ ਕੇ 24 ਸਾਲ ਤੱਕ ਦੀ ਉਮਰ ਦੇ ਸਾਰੇ ਮੁੰਡੇ ਨੇ ਜੀ ਤੇ ਐਕਸਟੋਰਸ਼ਨ ਦੇ ਕੇਸਾਂ ਦੇ ਵਿੱਚ ਅੰਦਰ ਕਰ ਦਿੱਤੇ ਗਏ ਨੇ ਕੀ ਇਹ ਡਿਪੋਰਟ ਹੋਣਗੇ ਕੀ ਬਣੇਗਾ ਇਹ ਪਤਾ ਨਹੀਂ ਹੈ ਪਰ ਹਾਲ ਦੀ ਘੜੀ ਇਹਨਾਂ ਨੂੰ ਨਜ਼ਰਬੰਦ ਕੀਤਾ ਗਿਆ ਤੇ ਇਹਨਾਂ ਤੇ ਕੇਸ ਚੱਲੇਗਾ ਜਿਹੜੀ ਅਸੀਂ ਕੱਲ ਦੀ ਖਬਰ ਸਾਂਝੀ ਕਰ ਰਹੇ ਹਾਂ ਪਰਸੋਂ ਦੀ ਕਿ ਫਲਾਈ ਦੁਬਈ ਦੀ ਜੋ ਏਅਰਲਾਈਨ ਹੈ ਫਲਾਈ ਦੁਬਈ ਦੀ ਫਲਾਈਟ ਦੇ ਵਿੱਚ ਕਿਵੇਂ ਕੈਪਟਨ ਜੋ ਇੰਡੀਆ ਦਾ ਸੀ ਉਸਦੀ ਸੂਝਬੂਝ ਦੇ ਨਾਲ ਜਾਂ ਉਸਦੀ ਬਹਾਦਰੀ ਦੇ ਨਾਲ ਕਿਵੇਂ ਇੱਕ ਵੱਡਾ ਹਾਦਸਾ ਹੋਣ ਤੋਂ ਬਚਿਆ ਆਬੂਧਾਬੀ ਦੇ ਹੋਸਪਿਟਲ ਦੇ ਵਿੱਚ ਕੈਪਟਨ ਸਮਿਤ ਮੱਛਰ ਦਾ ਇਲਾਜ ਚੱਲ ਰਿਹਾ ਉੱਥੋਂ ਉਸ ਨਾਲ ਗੱਲਬਾਤ ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੀ ਕੀਤੀ ਗਈ ਵੀਡੀਓ ਕਾਲ ਦੇ ਵਿੱਚ ਟੀਵੀ ਚੈਨਲਾਂ ਦੇ ਉੱਪਰ ਵੀਡੀਓ ਕਾਲ ਜਿਹੜੀ ਦਿਖਾਈ ਗਈ ਅਤੇ ਇਹ ਕਿਹਾ ਕਿ ਉਹਨੇ ਆਪਣੀ ਗੱਲ ਦੱਸੀ ਕਿ ਮੈਨੂੰ ਇੰਨਾ ਜ਼ਖਮੀ ਕਰ ਦਿੱਤਾ ਸੀ ਉਸ ਕੈਪਟਨ ਨੇ ਜਹਾਜ਼ ਦੇ ਦੂਸਰੇ ਕੈਪਟਨ ਜੋ ਜਹਾਜ਼ ਨੂੰ ਸੁੱਟਣਾ ਚਾਹੁੰਦਾ ਸੀ ਮੈਂ ਡਿੱਗ ਪਿਆ ਸੀ ਅਤੇ ਜਿਹੜਾ ਸੀ ਫਿਰ ਵੀ ਕਹਿੰਦੇ ਮੈਂ ਆਪਣੀ ਜ਼ਿੰਦਗੀ ਲਈ ਜ਼ਿੰਦਗੀ ਮੌਤ ਦਾ ਮੇਰੇ ਸਾਹਮਣੇ ਸਵਾਲ ਸੀ ਅਤੇ ਇੱਕ ਵਾਰੀ ਕਹਿੰਦੇ ਮੈਨੂੰ ਰੀਅਲਾਈਜ਼ ਹੋਇਆ ਕਿ ਜੇ ਮੈਂ ਨਾ ਉੱਠਿਆ ਤਾਂ ਇਹ ਸਾਰੇ ਮੁਸਾਫਰ ਮਾਰੇ ਜਾਣਗੇ ਵਿੱਚ ਅਸੀਂ ਫਿਰ ਕਹਿੰਦੇ ਮੈਂ ਹੌਸਲਾ ਕਰਕੇ ਜੋ ਦਰਵਾਜ਼ਾ ਖੋਲ੍ਹ ਦਿੱਤਾ ਕੋਕਪਿਟ ਦਾ ਜਿਸ ਨਾਲ ਬਾਕੀ ਕਰੂ ਮੈਂਬਰ ਉੱਥੇ ਆ ਗਏ ਅਤੇ ਉਸ ਸੂਸਾਈਡਲ ਮਿਸ਼ਨ 'ਤੇ ਜੋ ਇੱਕ ਪਾਇਲਟ ਸੀਗਾ ਜੀ ਉਸਨੂੰ ਕਾਬੂ ਕਰ ਲਿਆ ਅਤੇ ਜਹਾਜ਼ ਦੀ ਉਡਾਨ ਬਚ ਗਈ ਸਮਿਤ ਮੱਛਰ ਜੋ ਕਿ ਬੰਬੇ ਦੇ ਰਹਿਣ ਵਾਲੇ ਨੇ ਮੁੰਬਈ ਦੇ ਨੇ ਬਹੁਤ ਬੁਰੀ ਤਰ੍ਹਾਂ ਜ਼ਖਮੀ ਨੇ ਕੋਕਪਿਟ ਡੋਰ ਉਹਨਾਂ ਨੇ ਖੋਲ੍ਹ ਦਿੱਤਾ ਸੀ ਅਤੇ ਬੋਇੰਗ 737 ਜਿਹੜਾ ਜਹਾਜ਼ ਹੈ ਜੀ ਉਸਦਾ ਕੰਟਰੋਲ ਫਿਰ ਆ ਗਿਆ ਅਤੇ ਉਸਨੂੰ ਹੀਰੋ ਮੰਨਿਆ ਜਾ ਰਿਹਾ ਸਮਿਤ ਨੂੰ ਅਤੇ ਸਮਿਤ ਜੋ ਉਹਨਾਂ ਦੀ ਵੀਡੀਓ ਆਈ ਉਸ ਵਿੱਚ ਸਿਰ ਉਹਨਾਂ ਨੇ ਬੁਰੀ ਤਰ੍ਹਾਂ ਬੰਨਿਆ ਪੱਟੀਆਂ ਬੰਨੀਆਂ ਹੋਈਆਂ ਨੇ ਸਿਰ 'ਤੇ ਉਹਨਾਂ ਦੇ ਅਤੇ ਨੱਕ ਦੇ ਵਿੱਚ ਜੋ ਟਿਊਬ ਲੱਗੀ ਹੋਈ ਹੈ ਉਹਨਾਂ ਦੇ ਸੋ ਜ਼ਖਮੀ ਹਾਲਤ ਦੇ ਵਿੱਚ ਉਹਨਾਂ ਨੇ ਗੱਲਬਾਤ ਕੀਤੀ ਹੈ ਸੋ ਫਲਾਈਟ ਦੇ ਵਿੱਚ 182 ਲੋਕ ਸਨ ਜੋ ਦੁਬਈ ਤੋਂ ਇਜ਼ਰਾਈਲ ਜਾ ਰਹੇ ਸੀ ਅਤੇ ਬਾਅਦ ਵਿੱਚ ਇਸ ਨੂੰ ਜਿਹੜਾ ਹੈ ਉਹ ਉਤਾਰਿਆ ਗਿਆ ਸਮਿਤ ਜੋ ਵਿਆਹੇ ਹੋਏ ਨੇ ਦੋ ਬੱਚੇ ਨੇ ਉਹਨਾਂ ਦੇ ਅਤੇ ਫਲਾਈ ਦੁਬਈ ਨਾਲ 4 ਸਾਲਾਂ ਤੋਂ ਕੰਮ ਕਰ ਰਹੇ ਨੇ ਅਤੇ ਉਸ ਤੋਂ ਪਹਿਲਾਂ ਉਹ ਸਪਾਈਸ ਜੈੱਟ ਦੇ ਨਾਲ 11 ਸਾਲ ਜਿਹੜੇ ਬਿਤਾ ਚੁੱਕੇ ਨੇ ਜਿੱਥੇ ਉਹ ਸੀਨੀਅਰ ਕਮਾਂਡਰ ਵਜੋਂ ਅਤੇ ਲਾਈਨ ਟ੍ਰੇਨਿੰਗ ਕੈਪਟਨ ਵਜੋਂ ਜਿਹੜਾ ਉਹ ਕੰਮ ਕਰ ਚੁੱਕੇ ਨੇ ਅਤੇ 9750 ਫਲਾਇੰਗ ਆਵਰ ਉਹਨਾਂ ਦੇ ਹੈਗੇ ਨੇ ਸਪਾਈਸ ਜੈੱਟ ਨਾਲ ਸੋ ਕਾਫੀ ਐਕਸਪੀਰੀਅੰਸ ਨੇ ਅਤੇ ਸਮਿਤ ਦੀ ਬਹਾਦਰੀ ਸਿਆਣਪ ਦੇ ਨਾਲ 17,000 ਫੁੱਟ ਡਿੱਗ ਕੇ ਵੀ ਇਹ ਜਹਾਜ਼ ਜਿਹੜਾ ਸਹੀ ਸਲਾਮਤ ਉੱਤਰ ਗਿਆ ਅਤੇ ਜਹਾਜ਼ ਜਿਹੜਾ ਉਹ ਦੁਬਾਰਾ ਆਪਣੇ ਆਪ 'ਚ ਸੰਭਲ ਗਿਆ ਕਿਵੇਂ ਇਹ ਵੀ ਬਹੁਤ ਵੱਡੀ ਗੱਲ ਹੈ ਅਤੇ ਉੱਥੇ ਜੋ ਮੌਜੂਦ ਉੱਥੇ ਕੁਛ ਹੋਰ ਜਿਹੜੇ ਮੁਸਾਫਰ ਜਾਂ ਕੁਛ ਹੋਰ ਜਿਹੜੇ ਟ੍ਰੇਨਡ ਲੋਕ ਮੁਸਾਫਰਾਂ ਦੇ ਵਿੱਚ ਸੀਗੇ ਉਹਨਾਂ ਨੇ ਇਸ ਜਹਾਜ਼ ਨੂੰ ਟਿਕਾਣੇ ਲਾ ਦਿੱਤਾ ਅਤੇ ਉਹਨਾਂ ਸਾਰਿਆਂ ਦੀ ਖੁਸ਼ੀ ਜਿਹੜੀ ਹੈ ਦੇਖਿਆ ਨਹੀਂ ਸੀ ਬਣਦੀ ਸੋ ਇਹ ਬੜਾ ਵੱਡਾ ਕ੍ਰਿਸ਼ਮਾ ਹੀ ਕਿਹਾ ਜਾ ਸਕਦਾ ਸੋ ਉਸਦੀ ਗੱਲਬਾਤ ਜਿਹੜੀ ਹੈ ਕੈਪਟਨ ਹੈ ਜੋ ਉਸ ਜਹਾਜ਼ ਦਾ ਜੋ ਜਿਸ ਨੂੰ ਹੀਰੋ ਮੰਨਿਆ ਜਾ ਰਿਹਾ ਉਹ

ਉਹਦੀ ਗੱਲਬਾਤ ਨਰਿੰਦਰ ਮੋਦੀ ਦੇ ਨਾਲ ਹੋਈ ਹੈ ਅਤੇ ਉਸ ਉਹ ਬੜਾ ਉਹਨਾਂ ਉਹਨਾਂ ਨੂੰ ਜਿਹੜਾ ਇਸ ਵੇਲੇ ਹੀਰੋ ਦੇ ਵਜੋਂ ਪੇਸ਼ ਕੀਤਾ ਜਾ ਰਿਹਾ। ਸੋ ਇਹ ਖਬਰਾਂ। ਕੁਛ ਹੋਰ ਖਬਰਾਂ ਦੇ ਵਿੱਚ ਆਪ ਜੀ ਨਾਲ ਸਾਂਝੇ ਕਰਦੇ ਹਾਂ ਕਿ ਕੈਨੇਡਾ ਸਰਕਾਰ ਨਵੰਬਰ ਮਹੀਨੇ ਦੇ ਵਿੱਚ ਆਪਣੇ ਅਗਲੇ 3 ਸਾਲਾਂ ਦੇ ਇਮੀਗ੍ਰੇਸ਼ਨ ਪਲਾਨ ਜਿਹੜੇ ਹਾਂ ਉਹ ਦੱਸੇਗੀ। 2027, 2028 ਤੇ 2029 ਦੇ 3 ਸਾਲਾਂ ਵਿੱਚ ਕਿੰਨੇ ਪੱਕੇ ਕਰਨੇ ਨੇ, ਕੀ ਕਰਨਾ, ਸਾਰਾ ਦੱਸਣਾ ਪੈਂਦਾ। ਨਵੰਬਰ 1 ਨੂੰ ਜੇ ਪਾਰਲੀਮੈਂਟ ਨਹੀਂ ਬੈਠੀ ਹੁੰਦੀ ਤਾਂ ਮਿਨਿਸਟਰ ਜਿਹੜੇ ਨੇ ਉਹਨਾਂ 'ਤੇ ਇਹ ਐਪਲੀਕੇਸ਼ਨ ਹੈ, ਉਹਨਾਂ ਨੇ ਜ਼ਰੂਰੀ ਹੁੰਦਾ ਕਿ ਅਗਲੇ 30 ਦਿਨਾਂ ਦੇ ਵਿੱਚ ਰਿਪੋਰਟ ਜਿਹੜੀ ਇਮੀਗ੍ਰੇਸ਼ਨ ਲੈਵਲ ਪਲਾਨ ਦੀ ਆ ਉਹ ਲੋਕਾਂ ਦੇ ਮੋਹਰੇ ਰੱਖੀ ਜਾਵੇ। ਸੋ ਇਹਦੇ ਵਿੱਚ 2026 ਤੋਂ ਲੈ ਕੇ ਜਿਹੜੇ 28 ਤੱਕ ਦੇ 26, 27, 28 ਦੇ ਇਮੀਗ੍ਰੇਸ਼ਨ ਲੈਵਲ ਪਲਾਨ ਸੀ ਉਹਨਾਂ ਦੀ ਰਿਪੋਰਟ 5 ਨਵੰਬਰ ਨੂੰ ਪੇਸ਼ ਕੀਤੀ ਗਈ ਸੀ। ਅਤੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਜੋ ਇਸ਼ਾਰਾ ਦੇ ਚੁੱਕੇ ਨੇ ਕਿ ਸਾਨੂੰ ਇਮੀਗ੍ਰੇਸ਼ਨ ਵਧਾਉਣੀ ਵੀ ਪਵੇਗੀ, ਵਿਰੋਧੀ ਪਾਰਟੀਆਂ ਕਹਿ ਰਹੀਆਂ ਨੇ ਕਿ ਇਹਨੂੰ ਹੋਰ ਘਟਾਓ ਜਿਹੜੇ ਤੁਸੀਂ ਵਧਾਉਣ ਦੀ ਗੱਲ ਕਰਦੇ ਹੋ, ਲੇਕਿਨ ਕਰੰਟ ਇਮੀਗ੍ਰੇਸ਼ਨ ਜਿਹੜੇ ਟੀਚੇ ਨੇ ਉਹਨਾਂ ਮੁਤਾਬਕ ਸਾਲ 2026 ਵਿੱਚ 3,80,000 ਨੂੰ ਪੱਕਿਆਂ ਕਰਨਾ ਹੈ, 2027 ਵਿੱਚ ਵੀ 3,80,000 ਨੂੰ ਪੱਕਿਆ ਕਰਨਾ ਹੈ ਅਤੇ 2028 ਵਿੱਚ ਵੀ 3,80,000 ਨੂੰ ਪੱਕਿਆ ਕਰਨਾ ਹੈ। ਸੋ ਰੇਂਜ ਜਿਹੜੀ ਹੈ ਉਹ 3.5 ਲੱਖ ਤੋਂ 4,20,000 ਇਹ ਸਾਰੇ ਸਾਲਾਂ ਲਈ ਰੱਖੀ ਗਈ ਹੈ। ਇਕਨੋਮਿਕ ਫੀਲਡ ਦੇ ਵਿੱਚ 2,39,800 ਅਤੇ ਇੱਥੇ ਕਈ 2,44,000 ਅਤੇ 2,44,000 ਅਗਲੇ 3 ਸਾਲਾਂ ਦੇ ਵਿੱਚ ਹਾਲ ਦੀ ਘੜੀ ਜੋ ਹੈ ਜੀ। ਇਹਦੇ ਵਿੱਚ ਪ੍ਰੋਵਿੰਸ਼ਲ ਨੋਮੀਨੀ ਪ੍ਰੋਗਰਾਮ ਦਾ ਵੀ ਠੀਕ ਠਾਕ ਅੰਕੜਾ ਹੈ, ਫੈਡਰਲ ਹਾਈ ਸਕਿੱਲਡ ਦਾ ਵੀ ਠੀਕ ਠਾਕ ਅੰਕੜਾ, ਇਕਨੋਮਿਕ ਦਾ ਵੀ ਠੀਕ ਠਾਕ ਹੈ ਜੇ ਘੱਟ ਹੈ। ਅਤੇ ਅਟਲਾਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ ਦੇ ਅਤੇ ਨਾਲ ਸਪਾਊਸਿਸ, ਪਾਰਟਨਰਸ, ਪੇਰੈਂਟ, ਗ੍ਰੈਂਡ ਪੇਰੈਂਟ ਉਹ ਉੱਥੇ ਜਿਹੜੇ ਨੰਬਰ ਨੇ ਫਿਰ ਡਰੋਪ ਹੁੰਦੇ ਜਾਂਦੇ ਨੇ। ਟੈਂਪਰੇਰੀ ਰੈਜੀਡੈਂਟਸ ਨੂੰ ਲੈ ਕੇ ਵੀ ਕੁਛ ਟੀਚੇ ਰੱਖੇ ਹੋਏ ਨੇ, ਜਿੱਥੇ ਤੱਕ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਹੈ ਉਸ ਵਿੱਚ ਹੋਰ ਘਟਾਉਣ ਦੀ ਗੱਲ ਕੀਤੀ ਗਈ। ਇੰਟਰਨੈਸ਼ਨਲ ਸਟੂਡੈਂਟ ਤਾਂ ਪਹਿਲਾਂ ਹੀ ਘੱਟ ਗਏ ਨੇ ਬਹੁਤ। ਪ੍ਰੋਫੈਸ਼ਨਲ ਜੋ ਆਊਟਲੁੱਕ ਹੈ ਇਹਦੇ ਵਿੱਚ ਕੀ ਹੁਣ ਸਰਕਾਰ ਕਰੇਗੀ, ਅਤੇ ਕੰਟਰੋਲਡ ਗਰੋਥ ਜਿਹੜੀ ਹੈ ਮਾਰਕ ਕਾਰਨੀ ਜੋ ਕਹਿੰਦੇ ਨੇ ਕਿ ਅਸੀਂ ਵਧਾਉਣੀ ਹੈ ਉਹ ਕੀ ਹੋਵੇਗੀ, ਅਤੇ ਓਵਰਆਲ ਮੋਡੈਸਟ ਇਨਕਰੀਜ਼ ਹੋ ਸਕਦੀ ਹੈ। 2027 ਦੇ ਵਿੱਚ ਕਹਿੰਦੇ 3,80,000 ਦੀ ਜਗ੍ਹਾ 'ਤੇ 3,90,000 ਤੋਂ 4,00,000 ਵਿਅਕਤੀਆਂ ਨੂੰ ਪੱਕੇ ਕੀਤੇ ਜਾਣ ਦੀ ਸੰਭਾਵਨਾ ਬਣ ਸਕਦੀ ਹੈ। ਇਕਨੋਮਿਕ ਗਰੋਥ ਜਿਹੜੀ ਕਲਾਸ ਹੈ ਜੀ ਉਸਦੀ ਗਰੋਥ ਜ਼ਿਆਦਾ ਹੋ ਸਕਦੀ ਹੈ, ਇਸ ਲੱਗਦਾ ਹੈ ਕਿ ਸਰਕਾਰ ਇਸ ਤਰ੍ਹਾਂ ਕਰ ਸਕਦੀ ਹੈ। ਕੈਨੇਡਾ ਦੀ ਇਹ ਜਿਹੜੀ ਸਲੋ ਹੁੰਦੀ ਹੋਈ ਆਬਾਦੀ ਜਿਹੜੀ ਹੈ ਉਸਨੂੰ ਵੀ ਧਿਆਨ ਵਿੱਚ ਰੱਖ ਕੇ ਸਰਕਾਰ ਚੱਲ ਰਹੀ ਹੈ। ਸੋ ਰਾਜਨੀਤਿਕ ਰੌਲਾ ਗੌਲਾ ਵੀ ਹੈ ਅਤੇ ਪਤਾ ਹੀ ਹੁੰਦਾ ਕਿ ਲਿਬਰਲ ਪਾਰਟੀ ਨੇ ਇਮੀਗ੍ਰੇਸ਼ਨ ਦੇ ਪ੍ਰਤੀ ਸੌਫਟ ਹੱਥ ਰੱਖਣਾ। ਸੋ ਇਹ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਕਿਹੋ ਜਿਹੀ ਰਿਪੋਰਟ ਆਵੇਗੀ ਇਹ ਸਾਨੂੰ ਤਕਰੀਬਨ 1 ਮਹੀਨੇ ਦੇ ਵਿੱਚ ਪਤਾ ਲੱਗ ਜਾਵੇਗਾ। ਐਪਲੀਕੈਂਟਸ ਦੇ ਲਈ ਕੀ ਹੋਵੇਗਾ ਇਸ ਦਾ ਮਤਲਬ ਇਹ ਵੀ ਕੁਛ ਆਈਡੀਆ ਜਿਹਾ ਸਾਨੂੰ ਮਿਲੇਗਾ, ਲੇਕਿਨ ਅਸੀਂ ਜੋ ਦੇਖ ਰਹੇ ਹਾਂ ਪਿਛਲੇ ਇਹ ਕਹਿ ਲਓ ਕਿ 3 ਸਾਲਾਂ ਤੋਂ 2024 ਦੇ ਵਿੱਚ ਜੋ ਅੱਧਕ ਤੋਂ ਪਹਿਲਾਂ ਜਿਹਾ ਇਹ ਕੰਮ ਸ਼ੁਰੂ ਹੋਇਆ, ਜੋ ਕਟੌਤੀਆਂ ਦਾ ਦੌਰ ਚੱਲਿਆ ਉਹ ਬਹੁਤ ਹੀ ਵੱਡਾ ਰਿਹਾ ਕਟੌਤੀਆਂ ਦਾ ਦੌਰ। ਸੋ ਇਹ ਵੀ ਧਿਆਨ ਵਿੱਚ ਰੱਖਣ ਯੋਗ ਗੱਲ ਹੈ। ਪ੍ਰੋਗਰਾਮ ਵਿੱਚ ਅਸੀਂ ਖਬਰਾਂ ਜਿਹੜੀਆਂ ਉਹ ਅਸੀਂ ਆਪ ਜੀ ਨਾਲ ਸਾਂਝੀਆਂ ਕਰਨੀਆਂ ਨੇ, ਅਜੇ ਕਾਫੀ ਸਾਡੇ ਕੋਲ ਸਮਾਂ ਹੈ ਤਕਰੀਬਨ, ਤੇ 5 ਵਜੇ ਸ਼ਾਨ ਅਲੀ ਜੀ ਪ੍ਰੋਗਰਾਮ ਪੇਸ਼ ਕਰਨਗੇ। ਤੇ ਇਸ ਪ੍ਰੋਗਰਾਮ ਦੇ ਵਿੱਚ ਖਬਰਾਂ ਤੇ ਅਸੀਂ ਝਾਤ ਪਾਉਂਦੇ ਹਾਂ ਵਿਸਥਾਰ ਦੇ ਨਾਲ, ਤੇ ਸਾਡਾ ਕੰਮ ਹੁੰਦਾ ਹੈ ਕਿ ਅਸੀਂ ਜੋ ਆਲੇ ਦੁਆਲੇ ਦੀਆਂ ਖਬਰਾਂ ਨੇ ਉਹਨਾਂ ਤੇ ਡੂੰਘੀ ਚਰਚਾ ਜਿਹੜੀ ਹੈ ਇਸ ਪ੍ਰੋਗਰਾਮ ਦੇ ਵਿੱਚ ਕਰੀਏ। ਅਮਰੀਕਾ ਦੇ ਵਿੱਚ ਟੈਨੇਸੀ ਸੂਬੇ ਦੇ ਵਿੱਚ ਕ੍ਰਿਸਟਾ ਪਾਈਕ ਨਾਂ ਦੀ ਔਰਤ ਨੂੰ ਮੌਤ ਦੀ ਸਜ਼ਾ ਬਹੁਤ ਸਾਲਾਂ ਤੋਂ ਸੁਣਾਈ ਗਈ ਸੀ, ਤੇ ਜਦੋਂ ਉਸਨੂੰ ਮੌਤ ਦੀ ਸਜ਼ਾ ਦੇਣ ਲਈ ਲਿਆਂਦਾ ਗਿਆ, ਜ਼ਹਿਰ ਦਾ ਟੀਕੇ ਜਿਹੜੇ ਸੀ 2 ਡੋਜ਼ ਉਸਨੂੰ ਲਾਈਆਂ ਗਈਆਂ, ਲੇਕਿਨ ਸਭ ਦੀ ਹੈਰਾਨੀ ਦੀ ਹੱਦ ਉਸ ਵੇਲੇ ਨਾ ਰਹੀ ਜਦੋਂ ਹੋਇਆ ਇਹ ਕਿ ਉਹ ਔਰਤ ਜਿਹੜੀ ਹੈ ਉਸਨੂੰ 2 ਟੀਕੇ ਲੱਗਣ ਤੋਂ ਬਾਅਦ ਉਸਨੂੰ ਬੇਹੋਸ਼ ਪਾਇਆ ਗਿਆ, ਜਦਕਿ ਉਹ ਅਜੇ ਵੀ ਜੀਵਤ ਸੀ, ਜਦਕਿ ਡਾਕਟਰਾਂ ਮੁਤਾਬਕ ਅਤੇ ਕਾਨੂੰਨ ਮੁਤਾਬਕ ਉਸਦੀ ਮੌਤ ਹੋ ਜਾਣੀ ਚਾਹੀਦੀ ਸੀ। ਲੇਕਿਨ ਉਸ ਤੋਂ ਬਾਅਦ ਫਿਰ ਰੌਲਾ ਪਿਆ ਸਾਰੇ ਪਾਸੇ। ਕ੍ਰਿਸਟਾ ਪਾਈਕ ਜਿਸ 'ਤੇ ਦੋਸ਼ ਹੈ ਕਿ ਆਪਣੇ ਬੁਆਏਫ੍ਰੈਂਡ ਦੇ ਨਾਲ ਰਲ ਕੇ ਉਸਨੇ

0: 1995 ਦੇ ਵਿੱਚ 19 ਸਾਲਾਂ ਦੀ ਕੋਲੀਨ ਸਟੈਮਰ ਦਾ ਕਤਲ ਕਰ ਦਿੱਤਾ ਸੀ ਤੇ ਟੈਨਸੀ ਜਿਹੜਾ ਸੂਬਾ ਹੈ ਉਸਦੇ 200 ਸਾਲਾ ਇਤਿਹਾਸ ਵਿੱਚ ਉਹ ਉਸਨੇ ਪਹਿਲੀ ਔਰਤ ਬਣਨਾ ਸੀ ਜਿਸ ਨੂੰ ਇਸ ਤਰ੍ਹਾਂ ਮੌਤ ਦੀ ਸਜ਼ਾ ਸੁਣਾਈ ਜਾਣੀ ਸੀ ਪਰ ਲੰਬੀ ਕਾਨੂੰਨੀ ਜਦੋਜਹਿਦ ਤੋਂ ਬਾਅਦ ਜਦੋਂ ਅਖੀਰ ਇਹ ਮੌਕਾ ਆਇਆ ਤੇ 2 ਜ਼ਹਿਰੀਲੇ ਟੀਕੇ ਜਿਹੜੇ ਉਸਨੂੰ ਲਾਏ ਗਏ ਖਤਰਨਾਕ ਡੋਜ਼ ਦੇ ਤੇ ਉਸ ਤੋਂ ਬਾਅਦ ਉਹ ਸਿਰਫ ਬੇਹੋਸ਼ ਹੋਈ ਤੇ ਇਸ ਵੇਲੇ ਉਸਨੂੰ ਹਸਪਤਾਲ ਦੇ ਵਿੱਚ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜਿਹੜੀ ਲੜਕੀ ਦਾ ਉਸਨੇ ਕਤਲ ਕੀਤਾ ਸੀ ਜਿਹੜਾ ਉਸਤੇ ਦੋਸ਼ ਹੈ ਉਹ ਪਰਿਵਾਰ ਬੜਾ ਅਪਸੈਟ ਹੈ ਕਿ ਸਾਨੂੰ ਕੁਛ ਦੱਸਿਆ ਨਹੀਂ ਜਾ ਰਿਹਾ ਸੋ ਇਸ ਵੇਲੇ ਇਹ ਜੋ ਔਰਤ ਜਿਸ ਨੂੰ ਮੌਤ ਦੀ ਸਜ਼ਾ ਸੁਣਾਈ ਜਾਣੀ ਸੀ ਉਹ ਵੈਂਟੀਲੇਟਰ ਤੇ ਹੈ ਤੇ ਬੇਹੋਸ਼ ਹੈ ਤੇ ਕ੍ਰਿਟੀਕਲ ਕੰਡੀਸ਼ਨ ਵਿੱਚ ਦੱਸੀ ਜਾ ਰਹੀ ਹੈ ਜਦਕਿ ਅਜੇ ਵੀ ਉਹ ਜੀਵਿਤ ਹੈ ਸੋ ਸੂਬੇ ਦੇ ਗਵਰਨਰ ਬਿੱਲ ਲੀ ਜੋ ਕਿ ਰਿਪਬਲਿਕਨ ਨੇ ਉਹ ਕਹਿੰਦੇ ਨੇ ਕਿ ਅਸੀਂ ਹੋਰ ਇਸ ਕੰਮ ਨੂੰ ਹੁਣ ਰੋਕ ਦਿੱਤਾ ਹੈ ਤੇ ਥਰਡ ਪਾਰਟੀ ਰਿਵਿਊ ਹੋਵੇਗਾ ਕਿ ਇਹ ਹੋਇਆ ਕੀ ਹੈ ਇੱਕ ਪੱਤਰਕਾਰ ਜੋ ਉੱਥੇ ਮੌਕੇ ਤੇ ਮੌਜੂਦ ਸੀ ਉਹ ਕਹਿੰਦੇ ਕਿ ਮੈਂ ਪਹਿਲਾਂ ਵੀ ਇਸ ਤਰ੍ਹਾਂ ਇਹ ਕੰਮ ਦੇਖਿਆ ਲੇਕਿਨ ਜੋ ਆਹ ਦੇਖਿਆ ਇਸ ਤਰ੍ਹਾਂ ਕਦੇ ਨਹੀਂ ਹੋਇਆ ਤੇ ਇਸ ਵੇਲੇ ਕਾਨੂੰਨੀ ਬਹਿਸ ਵੀ ਛਿੜ ਪਈ ਹੈ ਕਿ ਹੁਣ ਇਸ ਔਰਤ ਦੀ ਸਜ਼ਾ ਜਿਹੜੀ ਹੈ ਉਹ ਮਾਫ ਕਰ ਦਿੱਤੀ ਜਾਵੇ ਕੀ ਉਹ ਬਚ ਵੀ ਜਾਵੇਗੀ ਪਹਿਲਾਂ ਤਾਂ ਇਹ ਬਹੁਤ ਵੱਡਾ ਸਵਾਲ ਹੈ ਜੇ ਉਹ ਬਚਦੀ ਹੈ ਤਾਂ ਫਿਰ ਕਾਨੂੰਨੀ ਆਪਸ਼ਨਸ ਕੀ ਨੇ ਬਹੁਤ ਸਾਰੀਆਂ ਚੀਜ਼ਾਂ ਨੇ ਉਹ ਸੋ ਇਹਦੇ ਵਿੱਚ ਕੰਸਰਨ ਜਿਹੜੇ ਨੇ ਹੁਣ ਖੜੇ ਹੋ ਗਏ ਨੇ ਕਿ ਇਹ ਬਣਿਆ ਕੀ ਹੈ ਅਨਕੋਮਨ ਨਹੀਂ ਹੈ ਕਿ ਐਗਜੀਕਿਊਸ਼ਨ ਜਦੋਂ ਇਸ ਤਰ੍ਹਾਂ ਕਿਸੇ ਨੂੰ ਮੌਤ ਦੀ ਸਜ਼ਾ ਸੁਣਾਈ ਜਾਵੇ ਤਾਂ ਜਿਹੜਾ ਹੈ ਉਹ ਫੇਲ ਹੋ ਜਾਂਦੀ ਹੈ ਚੀਜ਼ ਇਹ ਕੇਸ ਪਹਿਲਾਂ ਵੀ ਹੋਏ ਨੇ ਇੱਕ ਕੇਸ ਦੇ ਵਿੱਚ 80 ਸਾਲ ਪਹਿਲਾਂ 16 ਸਾਲਾਂ ਦੇ ਵਿਲੀ ਫਰਾਂਸਿਸ ਉਸਨੂੰ ਇਲੈਕਟ੍ਰਿਕ ਚੇਅਰ ਜਿਹੜੀ ਹੈ ਬਿਜਲਈ ਕੁਰਸੀ ਦੇ ਵਿੱਚ ਲੁਜ਼ੀਆਨਾ ਦੇ ਵਿੱਚ ਸਜ਼ਾ ਦੇਣੀ ਸੀ ਤੇ ਕੁਰਸੀ ਦੇ ਵਿੱਚ ਕੋਈ ਨੁਕਸ ਪੈ ਗਿਆ ਉਸਨੇ ਆਪਣਾ ਕੇਸ USA ਦੀ ਸੁਪਰੀਮ ਕੋਰਟ ਨੂੰ ਦਿੱਤਾ ਤੇ ਸੁਪਰੀਮ ਕੋਰਟ ਦੇ ਵਿੱਚ ਕੀਤਾ ਉਸਨੇ ਅਪੀਲ ਕੀਤੀ ਤੇ ਇਹ ਕਿਹਾ ਕਿ ਜੇ ਦੂਜੀ ਵਾਰੀ ਉਸਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਤੇ ਕੌਂਸਟੀਟਿਊਸ਼ਨ ਤੇ ਪ੍ਰੋਟੈਕਸ਼ਨਸ ਅਗੇਂਸਟ ਕਰੂਲ ਐਂਡ ਅਨਯੂਜੁਅਲ ਪਨਿਸ਼ਮੈਂਟ ਦਾ ਫਿਰ ਜਿਹੜਾ ਉਹਦੇ ਤਹਿਤ ਉਸਦੀ ਬਚਾਅ ਹੋਣੀ ਚਾਹੀਦੀ ਹੈ ਲੇਕਿਨ ਫਿਰ ਉਸਨੂੰ ਜਿਹੜਾ ਹੈ ਦੂਸਰੀ ਵਾਰੀ ਜਿਹੜਾ ਸਜ਼ਾ ਸੁਣਾਈ ਗਈ ਤੇ ਉਸ ਦੇ ਵਿੱਚ ਉਸਦੀ ਮੌਤ ਹੋ ਗਈ ਸੋ ਇਹ ਘਟਨਾ ਜਿਹੜੀ ਹੈ ਪਹਿਲਾਂ ਵੀ ਹੋ ਚੁੱਕੀ ਹੈ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਜੀ ਬ੍ਰੇਕ ਤੋਂ ਬਾਅਦ ਪਰਤ ਕੇ ਬਾਕੀ ਦੀਆਂ ਖਬਰਾਂ ਆਪ ਜੀ ਨਾਲ ਸਾਂਝੀਆਂ ਕਰਦੇ ਹਾਂ
1: ਅੱਜ ਫੇਰ ਨੀ ਲੋਡ ਮਿਲਿਆ
2: ਕੀ ਹੋਇਆ
1: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨੀ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
2: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5871208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
4: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਲ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਦੀ ਥੈਂਕ ਯੂ
2: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ

0: ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫ਼ਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 Oasis Smile Medical ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696 ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮਾਰਗੇਜ ਇੰਸ਼ੋਰੈਂਸ RESP ਦੀਆਂ ਵਧੀਆਂ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
1: जी हाँ मोटर कार का तो मालूम नहीं लेकिन आपको आपके बंगले तक पहुँचाएंगे जी यानी मॉर्गेजेस के मयंक भटनागर जी हर तरह की मॉर्गेजेस में करते हैं स्पेशलाइज वो रेजिडेंशियल हो कमर्शियल हो प्राइवेट हो फर्स्ट या सेकंड मॉर्गेजेस और या फिर आप हैं फर्स्ट टाइम होम बायर मयंक भटनागर जी 647-702-2023 647-702 VAE
2: लाइसेंस नंबर 10394
3: हाई क्वालिटी वालियां फोटो चाहिदियां ने तां फिर पिक्सल फोटो स्टूडियो ते भरोसा कर लो किसी भी उम्र दियां दो पासपोर्ट फोटो सिर्फ $7 विच तुहाडे कारोबार जां सोशल मीडिया प्रोफाइल लई प्रोफेशनल हेडशॉट सुंदर फैमिली फोटो जो सदा लई यादगार बन जावे साडे तजुर्बेकार फोटोग्राफर लेटेस्ट इक्विपमेंट वरतदे हन तां जो तुहाडियां फोटोआं बिल्कुल परफेक्ट आउण ए सब कुछ बिल्कुल वाजिब प्राइस ते पासपोर्ट तों लैके हेडशॉट अते परिवारिक पोर्ट्रेट तक असीं सब कुछ करदे हां पिक्सल फोटो स्टूडियो ते भरोसा करो तुहाडी फोटोग्राफी दी हर लोड लई कॉल करो 403-947-0060 जा आओ यूनिट 530-669 सवाना बुलेवर्ड नॉर्थ ईस्ट कैलगरी पिक्सल फोटो स्टूडियो जिंदगी दे पलानु कैद करदे होए एक फोटो एक वार
4: ਰੇਡੀਓ ਸਰ ਸੰਗਮ ਦਾ ਜੀ ਇੱਕ ਵਾਰ ਫੇਰ ਸਵਾਗਤ ਹੈ ਤੇ ਇਸ ਪ੍ਰੋਗਰਾਮ ਦੇ ਸਪਾਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ ਮਾਨਸ ਹੋਰਾ ਦਾ ਦਾਅਵਾ ਹੈ ਕਿ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਤੇ ਅਗਰ ਤੁਸੀਂ ਬਿਹਤਰੀਨ ਰੇਟ ਲੈਣੇ ਨੇ ਤੇ ਫੋਨ ਕਰ ਲਓ 587-832-1208 ਸਭ ਤੋਂ ਬੈਸਟ ਰੇਟ ਟਰੱਕਾਂ ਦੀ ਇੰਸ਼ੋਰੈਂਸ ਤੇ ਤੁਹਾਨੂੰ ਦੇਣਗੇ ਅਲਬਰਟਾ 'ਚ ਅਗਰ ਤੁਹਾਡੇ ਘਰ ਵਿੱਚ ਬਜ਼ੁਰਗ ਹਨ ਜਿਨ੍ਹਾਂ ਨੂੰ ਸਾਂਭ ਸੰਭਾਲ ਦੀ ਲੋੜ ਹੈ ਤਾਂ YYC ਹੋਮ ਕੇਅਰ ਦੇ ਵੀਰਪਾਲ ਕੌਰ ਢੱਟ ਨਾਲ ਸੰਪਰਕ ਕਰੋ ਇਹਨਾਂ ਦੀ ਕੰਪਨੀ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਕਰਦੀ ਹੈ ਬਿੱਲ ਸਰਕਾਰ ਨੂੰ ਤੇ ਫੋਨ 825-760-983 ਓਐਸਐਸ ਸਮਾਈਲ ਮੈਡੀਕਲ ਨਾਰਥ ਈਸਟ ਕੈਲਗਰੀ ਦੇ ਸਨਰੇਜ ਏਰੀਆ ਵਿੱਚ ਖੁੱਲ੍ਹ ਗਿਆ ਓਐਸਐਸ ਸਮਾਈਲ ਮੈਡੀਕਲ ਇਹਨਾਂ ਕੋਲ ਐਕਸਪਰਟ ਡਾਕਟਰਾਂ ਦੀ ਟੀਮ ਹੈ ਨਵੇਂ ਪੇਸ਼ੈਂਟ ਲੈ ਰਹੇ ਨੇ ਅਤੇ ਹਫ਼ਤੇ ਦੇ 6 ਦਿਨ ਖੁੱਲ੍ਹਦਾ ਫੋਨ 587-617-4496 ਮਰਸੀਡੀਜ਼ ਬੈਂਜ਼ ਕੈਨੇਡਾ ਵਿੱਚ ਸਭ ਤੋਂ ਵੱਡੀ ਡੀਲਰਸ਼ਿਪ ਨਾਰਥ ਈਸਟ ਕੈਲਗਰੀ ਦੇ ਕੰਟਰੀ ਹਿਲਜ਼ ਉੱਪਰ ਹੈ ਅਤੇ ਵੱਡਾ ਸ਼ੋਅਰੂਮ ਹੈ ਜਿੱਥੋਂ ਤੁਸੀਂ ਵਧੀਆ ਡੀਲ ਲੈਣ ਲਈ ਗੌਰਵ ਸ਼ਰਮਾ ਨਾਲ ਸੰਪਰਕ ਕਰੋ ਫੋਨ ਹੈ 403-903-6657 ਇਸ ਤੋਂ ਇਲਾਵਾ ਜੀ ਪੰਜਾਬ ਇੰਸ਼ੋਰੈਂਸ ਜਿੱਥੇ ਕਿ ਤੁਸੀਂ ਸੁਪਰਵੀਜ਼ਨ ਇੰਸ਼ੋਰੈਂਸ ਲਾਈਫ ਇੰਸ਼ੋਰੈਂਸ ਅਤੇ ਮਾਰਗੇਜ ਇੰਸ਼ੋਰੈਂਸ ਦੀਆਂ ਪ੍ਰੋਸੀਬੰਧ ਸੇਵਾਵਾਂ ਲੈ ਸਕਦੇ ਹੋ ਫੋਨ ਨੰਬਰ 403-404-3500 ਮਦਰ ਇੰਡੀਆ ਰੈਸਟੋਰੈਂਟ ਜੋ ਕਿ 24 ਘੰਟੇ 7 ਦਿਨ ਖੁੱਲ੍ਹਦਾ ਹੈ ਜੀ ਇੱਥੋਂ ਤੁਸੀਂ ਵੈਜ ਨਾਨ ਵੈਜ ਫੂਡ ਆਰਡਰ ਕਰਕੇ ਖਾ ਸਕਦੇ ਹੋ ਲਿਆ ਸਕਦੇ ਹੋ ਜਾ ਕੇ ਖਾ ਸਕਦੇ ਹੋ ਬਹੁਤ ਵਧੀਆ ਰੈਸਟੋਰੈਂਟ ਮਦਰ ਇੰਡੀਆ ਰੈਸਟੋਰੈਂਟ 403-936-7777 ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਦੇ ਵਿੱਚ ਪਿਕਸਲ ਫੋਟੋ ਸਟੂਡੀਓ ਜਿੱਥੇ $7 ਦੇ ਵਿੱਚ ਪਾਸਪੋਰਟ ਫੋਟੋ ਕੀਤੀ ਜਾਂਦੀ ਹੈ ਕਿਸੇ ਵੀ ਕੰਟਰੀ ਦੀ ਪਾਸਪੋਰਟ ਫੋਟੋ OCI US ਵੀਜ਼ਾ ਜਾਂ ਕਿਸੇ ਕਿਸਮ ਦੀ ਗੌਰਮੈਂਟ ਆਈ ਡੀ ਦੀ ਫੋਟੋ $7 'ਚ ਬਣਵਾ ਸਕਦੇ ਹੋ ਟੋਪ ਕੁਆਲਿਟੀ ਅਤੇ ਘੱਟ ਰੇਟ ਸਵਾਨਾ ਬਾਜ਼ਾਰ ਵਿੱਚ ਪਿਕਸਲ ਫੋਟੋ ਸਟੂਡੀਓ ਤੋਂ ਫੈਮਿਲੀ ਫੋਟੋ ਬੇਬੀ ਫੋਟੋ ਬਿਜ਼ਨਸ ਪੋਰਟਰੇਟ ਵੀ ਲੈ ਸਕਦੇ ਹੋ ਫੋਟੋ ਪ੍ਰਿੰਟਿੰਗ ਵੀ ਬਹੁਤ ਵਧੀਆ ਕਰ ਦੇਣਗੇ 403-947-0060 ਪਿਕਸਲ ਫੋਟੋ ਸਟੂਡੀਓ ਅਤੇ ਆਓ ਖਬਰਾਂ ਦੇ ਵਿੱਚ ਅਸੀਂ ਆਪ ਜੀ ਨਾਲ ਕੁਛ ਹੋਰ ਸਾਂਝ ਪਾਉਂਦੇ ਹਾਂ ਅਤੇ ਮੈਂ ਜੋ ਗੱਲਬਾਤ ਆਪ ਜੀ ਨਾਲ ਸਾਂਝੀ ਕੀਤੀ ਸੀ ਕਿ GNE ਮੋਰਗੇਜਿਸ ਦੇ ਮਯੰਕ

ਭਟਨਾਗਰ ਜੀ ਦੇ ਨਾਲ ਜੋ ਗੱਲਬਾਤ ਕਰਨੀ ਸੀ ਉਹ ਕਿਸੇ ਕਾਰਨ ਇਸ ਪ੍ਰੋਗਰਾਮ ਵਿੱਚ ਨਹੀਂ, ਅਸੀਂ ਜੋ ਸ਼ਾਮ ਨੂੰ 8 ਵਜੇ ਪ੍ਰੋਗਰਾਮ ਹੋਵੇਗਾ ਜੀ ਉਸ ਦੇ ਵਿੱਚੋਂ ਪੇਸ਼ ਕਰਾਂਗੇ। ਇਸ ਅਸੁਵਿਧਾ ਲਈ ਅਸੀਂ ਖਿਮਾ ਚਾਹੁੰਦੇ ਹਾਂ ਅਤੇ ਖਬਰਾਂ ਦਾ ਸਿਲਸਿਲਾ ਜਾਰੀ ਰੱਖਦੇ ਹਾਂ ਜੀ। ਐਲ ਐਨ ਜੀ ਕੈਨੇਡਾ ਵਾਲਿਆਂ ਨੇ ਕਨਫਰਮ ਕੀਤਾ ਕਿ ਚਾਈਨੀਜ਼ ਸਟੀਲ ਲਿਆ ਕੇ ਕਿਟੀਮੈਟ ਬੀ ਸੀ ਦੇ ਵਿੱਚ ਜੋ ਅਗਲਾ ਐਕਸਪੈਂਸ਼ਨ ਪ੍ਰੋਜੈਕਟ ਹੈ ਉਸ ਨੂੰ ਮੁਕੰਮਲ ਕੀਤਾ ਜਾਵੇਗਾ। ਇੱਕ ਬਿਆਨ ਦੇ ਵਿੱਚ ਐਲ ਐਨ ਜੀ ਕੈਨੇਡਾ ਦੇ ਸਪੋਕਸਪਰਸਨ ਨੇ ਕਿਹਾ ਕਿ ਇਹ ਡਿਸੀਜਨ ਪ੍ਰੈਫਰੈਂਸ ਨਹੀਂ ਹੈ ਚੀਨ ਤੋਂ ਸਟੀਲ ਲਿਆਉਣਾ, ਬਲਕਿ ਸਾਡੀ ਮਜਬੂਰੀ ਬਣ ਗਈ ਹੈ। ਹੁਣ ਉਹ ਕਹਿੰਦੇ ਨੇ ਕਿ ਸਪੈਸ਼ਲਾਈਜ਼ ਫੈਬਰੀਕੇਸ਼ਨ ਜਿਹੜੀ ਹੁੰਦੀ ਹੈ ਇਸ ਸਕੇਲ ਦੀ, ਇਸ ਮੋਡਿਊਲ ਦੀ, ਅਤੇ ਇਹਦੇ ਵਿੱਚ ਕੈਨੇਡਾ ਵਿੱਚ ਕੋਈ ਫੈਬਰੀਕੇਸ਼ਨ ਯਾਰਡ ਨਹੀਂ ਹੈਗੇ ਜਿਹੜੇ ਕਿ ਇਸ ਤਰ੍ਹਾਂ ਦੇ ਐਡੀਸ਼ਨਲ ਮੋਡਿਊਲ ਜਿਹੜੇ ਫੇਜ਼ ਦੋ ਵਾਸਤੇ ਚਾਹੀਦੇ ਨੇ ਸਾਨੂੰ ਬਣਾ ਕੇ ਦੇ ਸਕਣ। ਕੰਪਨੀ ਇਹ ਵੀ ਕਹਿੰਦੀ ਹੈ ਕਿ ਓਵਰਸੀ ਇੰਪੋਰਟ ਸਟੀਲ ਕਰਨਾ ਡਿਸੀਜਨ ਜਿਹੜਾ ਹੈ ਉਹ ਇਹ ਹੈ ਕਿ ਮਰੀਨ ਐਕਸੈਸ ਵੀ ਜ਼ਰੂਰੀ ਹੈ, ਅਤੇ ਇਹ ਵੀ ਨਾਲ ਦੱਸਿਆ ਗਿਆ ਕਿ ਮੈਜੋਰਿਟੀ ਆਫ ਦ ਸਟੀਲ ਜਿਹੜਾ ਹੈ ਫੇਜ਼ ਦੋ ਵਿੱਚ ਪਾਈਪਲਾਈਨ ਨਹੀਂ ਵਰਤਿਆ ਜਾਵੇਗਾ, ਉਹ ਕੈਨੇਡੀਅਨ ਸੋਰਸ ਹੋਵੇਗਾ। ਕੋਸਟਲ ਗੈਸ ਲਿੰਕ ਜੋ ਕਿ 15,000 ਸਟੀਲ ਕੈਨੇਡੀਅਨ ਸਪਲਾਇਰ ਮਿੱਲਾਂ ਤੋਂ ਲੈਣ ਦੀ ਕੋਸ਼ਿਸ਼ ਕਰ ਰਹੀ ਹੈ, 15,000 ਟਨ ਮੀਟ੍ਰਿਕ ਟਨ, ਅਤੇ 70% ਜਿਹੜਾ ਸਟੀਲ ਹੈ ਉਹ ਕੈਨੇਡੀਅਨ ਸਪਲਾਇਰ ਤੋਂ ਪੂਰਾ ਕੀਤਾ ਜਾਵੇਗਾ, ਬਾਕੀ ਬਾਹਰੋਂ ਆਵੇਗਾ। ਇਹ ਜਿਹੜੀ ਖਬਰ ਹੈ ਜੀ ਇਹਦੇ ਵਿੱਚ ਅਸੀਂ ਇਹ ਸੋਚ ਸਕਦੇ ਹਾਂ ਕਿ ਕਿਵੇਂ ਜੋ ਕੈਨੇਡਾ ਦੇ ਵਿੱਚ ਜੋ ਮੈਨੂਫੈਕਚਰਿੰਗ ਸਿਸਟਮ ਹੈ ਇਸ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਗਿਆ, ਹੁਣ ਜਦੋਂ ਅਮਰੀਕਾ ਵੱਲੋਂ ਸਖਤੀ ਕੀਤੀ ਗਈ ਤਾਂ ਫਿਰ ਸਾਨੂੰ ਕੁਝ ਸੁਰਤ ਆਈ ਆ ਕਿ ਕਿਵੇਂ ਅਸੀਂ ਜਿਹੜਾ ਹੈ ਜ਼ਿਆਦਾ ਰਿਲਾਇੰਸ ਜਿਹੜੀ USA 'ਤੇ ਰੱਖੀ, ਅਤੇ ਹੁਣ ਜਿਹੜੀ ਸਥਿਤੀ ਸਾਡੀ ਬਣੀ ਹੈ ਉਹ ਸਾਨੂੰ ਇਸ ਤਰ੍ਹਾਂ ਦੇ ਜਿਹੜਾ ਹੈ ਇਸ ਪਾਸੇ ਵੱਲ ਨੂੰ ਮਜਬੂਰ ਕਰ ਰਹੀ ਹੈ ਕਿ ਅਸੀਂ ਹੋਰਨਾਂ ਦੇਸ਼ਾਂ 'ਤੇ ਜਿਹੜਾ ਹੈ ਉਹ ਨਿਰਭਰ ਹੋ ਕੇ ਆਪਣਾ ਕੰਮ ਕਾਜ ਜਿਹੜਾ ਚਲਾ ਸਕੀਏ। ਸਟੀਲ ਕੈਨੇਡਾ ਵਿੱਚ ਇੰਨਾ ਪ੍ਰੋਡਿਊਸ ਹੁੰਦਾ ਹੋਵੇ, ਅਮਰੀਕਾ ਨੂੰ ਵੇਚਣ ਦੇ ਵਿੱਚ ਸਾਨੂੰ ਮੁਸ਼ਕਲਾਂ ਆ ਰਹੀਆਂ ਹੋਣ, ਲੇਕਿਨ ਇਹ ਵੀ ਹੈ ਕਿ ਜੋ ਸਮੁੰਦਰੀ ਰਸਤੇ ਦੀ ਗੱਲ ਕੀਤੀ ਜਾ ਰਹੀ ਹੈ ਅਤੇ ਸਮੁੰਦਰੀ ਰਸਤਾ ਜਿਹੜਾ ਕੈਨੇਡਾ ਦਾ ਈਸਟ ਕੋਸਟ ਹੈ ਉਹ ਵੈਸਟ ਨੂੰ ਰਸਤਾ ਹੈ ਉਸਦਾ, ਸੋ ਇਹ ਆਪਣੇ ਆਪ ਦੇ ਵਿੱਚ ਇਹ ਬੜਾ ਵੱਡਾ ਸਵਾਲ ਹੈ ਕਿ ਕਿਉਂ ਇਹਨਾਂ ਚੀਜ਼ਾਂ ਵੱਲ ਨੂੰ ਪਹਿਲਾਂ ਨਹੀਂ ਸੋਚਿਆ ਗਿਆ, ਹੁਣ ਜਦੋਂ ਲੋੜ ਪਈ ਹੈ ਤਾਂ ਫਿਰ ਕੀ ਹੋਵੇਗਾ ਆ, ਹੁਣ ਸਾਨੂੰ ਕਿਸ ਭਾਅ ਪਵੇਗਾ ਬਾਹਰਲੇ ਮੁਲਕਾਂ ਤੋਂ ਮੰਗਵਾਉਣਾ, ਸੋ ਇਹ ਬਹੁਤ ਵੱਡੇ ਸਵਾਲ ਨੇ ਜੀ। ਜੋ ਈ ਬਾਈਕ ਅਤੇ ਈ ਸਕੂਟਰ ਹੈਗੇ ਨੇ ਇਹਨਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਅਸੀਂ ਬਹੁਤ ਸਾਰੀ ਗੱਲਬਾਤ ਪਿਛਲੇ ਸਮਿਆਂ ਦੇ ਵਿੱਚ ਸਾਂਝੀ ਕੀਤੀ ਹੈ, ਅਤੇ ਇਹ ਵੀ ਕਿ 120 ਕਿਲੋਮੀਟਰ ਦੀ ਸਪੀਡ 'ਤੇ ਵੀ ਇਹ ਦੌੜ ਸਕਦੇ ਨੇ, ਤੁਸੀਂ ਸੋਚਿਆ ਕਦੇ? ਬੱਚੇ ਕਿਸੇ ਸਟਰੀਟ 'ਤੇ ਰਾਈਡ ਕਰ ਰਹੇ ਹੋਣ ਜਾਂ ਡਰਾਈਵਰ ਜਿਹੜੇ ਨੇ ਕੋਈ ਫੂਡ ਡਿਲੀਵਰ ਕਰ ਰਹੇ ਹੋਣ ਡਾਊਨ ਟਾਊਨ ਦੇ ਵਿੱਚ, ਇਹ ਜਿਹੜੇ ਈ ਬਾਈਕ ਨੇ, ਅਤੇ ਬੜੀ ਤੇਜ਼ ਵੀ ਉਹਨਾਂ ਨੂੰ ਜਾਂਦਿਆਂ ਦੇਖਿਆ ਹੋਵੇਗਾ, ਅਤੇ ਹੁਣ ਇੱਕ ਮੀਡੀਆ ਵੱਲੋਂ ਇੱਕ ਹਿਡਨ ਕੈਮਰਾ ਇਨਵੈਸਟੀਗੇਸ਼ਨ ਕੀਤੀ ਗਈ ਜਿਸ ਦੇ ਵਿੱਚ ਦੇਖਿਆ ਗਿਆ ਕਿ ਕੁਛ ਸਟੋਰ ਜਿਹੜੇ ਨੇ ਈ ਸਕੂਟਰ ਅਤੇ ਈ ਬਾਈਕ ਉਹ ਵੇਚ ਰਹੇ ਨੇ ਜੋ ਕਿ ਪ੍ਰੋਵਿੰਸ਼ੀਅਲ ਸਪੀਡ ਲਿਮਿਟ ਤੋਂ ਕਿਤੇ ਜ਼ਿਆਦਾ ਤੇਜ਼ੀ ਨਾਲ ਦੌੜਦੇ ਨੇ। ਟ੍ਰੈਫਿਕ ਲਾਅਸ ਦੇ ਮੁਤਾਬਕ ਈ ਬਾਈਕ ਅਤੇ ਈ ਸਕੂਟਰ ਦੀ ਸਭ ਤੋਂ ਤੇਜ਼ ਸਪੀਡ 32 ਕਿਲੋਮੀਟਰ ਪਰ ਘੰਟੇ ਦੀ ਹੋ ਸਕਦੀ ਹੈ। ਏਜ ਰਿਸਟ੍ਰਿਕਸ਼ਨ ਜਿਹੜੀਆਂ ਨੇ, ਉਮਰ ਦੀ ਹੱਦ ਜਿਹੜੀ ਹੈ 12 ਤੋਂ ਲੈ ਕੇ 18 ਤੱਕ ਦੀ ਕਈ ਕਿਸਮਾਂ ਦੀ ਹੈ, ਅਤੇ ਕਈ ਜਗ੍ਹਾ 'ਤੇ ਕੋਈ ਮਿਨੀਮਮ ਏਜ ਹੈ ਹੀ ਨਹੀਂ, ਭਾਵੇਂ ਬਿਲਕੁਲ ਛੋਟਾ ਬੱਚਾ ਇਸ ਨੂੰ ਲਈ ਫਿਰੇ। ਸੋ ਇਹਦਾ ਮਤਲਬ ਇਹ ਹੈ ਕਿ ਲੋਕਲ ਪੁਲਿਸ ਦੇ ਕੋਲ ਜਿਹੜਾ ਫਿਰ ਇਸ ਨੂੰ ਇਨਫੋਰਸ ਕਰਨ ਦੀ ਜ਼ਿੰਮੇਵਾਰੀ ਰਹਿ ਜਾਂਦੀ ਹੈ, ਅਤੇ ਇਹ ਵੀ ਹੈ ਕਿ ਹਸਪਤਾਲਾਂ ਦੇ ਵਿੱਚ ਜਾਂ ਹੋਰਨਾਂ ਦੇ ਵਿੱਚ ਡਾਕਟਰਾਂ ਨੇ ਵਾਰ ਵਾਰ ਗੱਲ ਕਹੀ ਕਿ ਇਹ ਸੱਟਾਂ ਵੱਧ ਰਹੀਆਂ ਨੇ, ਅਤੇ ਅਲਬਰਟਾ ਦੇ ਵਿੱਚ ਜਿਹੜੀ ਏਜ ਲਿਮਿਟ ਹੈ 12 ਹੈ ਪਾਵਰਡ ਬਾਈਸਾਈਕਲ ਲਈ ਅਤੇ 16 ਜਿਹੜੀ ਈ ਸਕੂਟਰ ਲਈ ਹੈ ਪਾਇਲਟ ਪ੍ਰੋਗਰਾਮ ਦੇ ਵਿੱਚ।

ਤੇ ਸਪੀਡ ਲਿਮਿਟ 32 ਦੀ ਹੈ ਈ ਬਾਈਕ ਲਈ ਤੇ 20 ਜਿਹੜੀ ਹੈ ਈ ਸਕੂਟਰ ਲਈ ਪਾਇਲਟ ਪ੍ਰੋਗਰਾਮ ਦੇ ਵਿੱਚ ਸੋ ਇਹ ਇਸ ਤਰ੍ਹਾਂ ਦੇ ਤਕਰੀਬਨ ਇੱਕ ਰਲਦੇ ਮਿਲਦੇ ਜਿਹੇ ਨਿਯਮ ਹੈਗੇ ਨੇ ਤੇ ਹੁਣ ਸਟੋਰਾਂ ਦੇ ਉੱਪਰ ਚੈੱਕ ਕੀਤਾ ਗਿਆ ਹਿਡਨ ਕੈਮਰੇ ਦੇ ਨਾਲ ਤੇ ਓਨਟੇਰੀਓ ਤੋਂ ਇਹ ਖਬਰ ਆਈ ਕਿ ਉੱਥੇ ਜਿਹੜੇ ਉਹਨਾਂ ਨੂੰ ਸਪੀਡ ਨੂੰ ਅਨਲੌਕ ਕਰ ਦਿੱਤਾ ਜਾਂਦਾ ਤੇ ਜੋ ਤੇ ਲਿਮਿਟ ਹੁੰਦੀ ਹੈ ਹਟਾ ਦਿੱਤੀ ਜਾਂਦੀ ਹੈ ਤੇ ਇਸ ਵੇਲੇ ਸਟੋਰਾਂ ਦੇ ਵਿੱਚ ਬਹੁਤ ਸਾਰੇ ਸਟੋਰਾਂ ਦੇ ਵਿੱਚ ਈ ਬਾਈਕ ਤੇ ਈ ਸਕੂਟਰ ਜਿਹੜੇ ਨੇ ਉਹ ਮੈਕਸੀਮਮ ਜਿਹੜੀ ਸਪੀਡ ਲਿਮਿਟ ਆ ਉਸ ਤੋਂ ਕਿਤੇ ਜ਼ਿਆਦਾ ਤੇਜ਼ੀ ਨਾਲ ਤੇ ਇੱਥੋਂ ਤੱਕ ਕਿ 120 ਤੱਕ ਦੀ ਸਪੀਡ ਤੇ ਦੌੜਦੇ ਜਿਹੜੇ ਸੀ ਪਾਏ ਗਏ ਹੋਸਪਿਟਲਾਈਜੇਸ਼ਨ ਸੱਟਾਂ ਲੱਗਣ ਦੀਆਂ ਘਟਨਾਵਾਂ ਬਹੁਤ ਜ਼ਿਆਦਾ ਵੱਧ ਗਈਆਂ ਨੇ 2022-23 ਦੇ ਵਿੱਚ ਕੁੱਲ 385 ਕੇਸ ਹੋਏ ਸੀ ਤੇ 2025-26 ਵਿੱਚ ਵੱਧ ਕੇ 837 ਸੱਟਾਂ ਦੇ ਕੇਸ ਜਿਹੜੇ ਨੇ ਉਹ ਸਾਹਮਣੇ ਆਏ ਨੇ ਤੇ ਇਹਦੇ ਵਿੱਚ 15 ਸਾਲ ਤੱਕ ਦੀ ਉਮਰ ਵਾਲਿਆਂ ਦੀ ਗਿਣਤੀ ਕਾਫੀ ਜ਼ਿਆਦਾ ਹੈ ਤੇ ਪੇਰੈਂਟਸ ਵੀ ਇਸ ਮਾਮਲੇ ਦੇ ਵਿੱਚ ਕਈ ਵਾਰੀ ਅਣਗਹਿਲੀ ਵਰਤ ਜਾਂਦੇ ਨੇ ਤੇ ਸਪੀਡ ਲਿਮਿਟ ਨੂੰ ਮੋਡੀਫਾਈ ਕਰਕੇ ਇੱਕ ਵਿਅਕਤੀ ਨੇ ਇੱਥੋਂ ਤੱਕ ਵੀ ਕਿਹਾ ਕਿ ਤੁਸੀਂ ਜਿਸ ਤਰ੍ਹਾਂ ਕਹੋ ਅਸੀਂ ਬਣਾ ਦਿੰਦੇ ਹਾਂ 150 ਤੇ ਵੀ ਜਾ ਸਕਦਾ ਖੈਰ ਇਹ ਤਾਂ ਪਤਾ ਨਹੀਂ ਕਿੰਨੀ ਕੁ ਸੱਚਾਈ ਹੈ ਸੋ ਸਟੋਰ ਕਾਫੀ ਜਿਹੜੇ ਸੀ ਉਹ ਜਿਹੜੇ ਸੀ ਉਹ ਇਸ ਮਾਮਲੇ ਤੇ ਉਹ ਕਾਨੂੰਨ ਨੂੰ ਤੋੜਦੇ ਹੋਏ ਨਜ਼ਰ ਆਏ ਨੇ ਜੀ ਸੋ ਇਹ ਕੰਮ ਜਿਹੜਾ ਹੈ ਇਸ ਤਰ੍ਹਾਂ ਚੱਲਦਾ ਰਹਿੰਦਾ ਕੈਨੇਡਾ ਦੇ ਲੋਕ ਕਿੰਨੇ ਕੁ ਸਮਾਰਟ ਨੇ ਇੱਕ ਨਵੇਂ ਸਰਵੇਖਣ ਦੇ ਮੁਤਾਬਕ ਦੁਨੀਆ ਭਰ ਦੇ ਵਿੱਚ ਰੈਂਕਿੰਗ ਜੀ ਇੱਕ ਬਣਾਈ ਗਈ ਹੈ ਫਾਈਨੈਂਸ਼ੀਅਲ ਕੰਪੈਰੀਜ਼ਨ ਵੈਬਸਾਈਟ ਇੱਕ ਹੈਗੀ ਹੈ ਟ੍ਰੇਡਿੰਗ ਪਲੇਟਫਾਰਮਸ ਉਹਦੇ ਵਿੱਚ ਕੈਨੇਡਾ ਨੂੰ ਸਮਾਰਟੈਸਟ ਕੰਟਰੀਜ਼ ਆਫ ਲਿਸਟ ਦੇ ਵਿੱਚ 10ਵਾਂ ਨੰਬਰ ਮਿਲਿਆ 80 ਮੁਲਕਾਂ ਦੇ ਵਿੱਚੋਂ ਗਲੋਬਲ ਇੰਟੈਲੀਜੈਂਸ ਰੈਂਕਿੰਗ ਦੀ ਰੈਂਕਿੰਗ ਜਿਹੜੀ ਹੈ ਕੰਬੀਨੇਸ਼ਨ ਹੈ ਐਜੂਕੇਸ਼ਨ ਸਾਇੰਟੀਫਿਕ ਰਿਸਰਚ ਮਸਲਿਆਂ ਦਾ ਹੱਲ ਕੱਢਣ ਦੀ ਸਕਿੱਲ ਅਤੇ ਜਿੱਥੇ ਕਿ ਕੰਟਰੀਜ਼ ਨੂੰ ਜਿਹੜੇ ਕੋਈ ਬ੍ਰੇਨਸ ਜਾਂ ਦਿਮਾਗ ਹੈਗੇ ਨੇ ਜਾਂ ਕੁਛ ਹੋਰ ਚੀਜ਼ਾਂ ਜੋ ਬੈਕਅਪ ਕਰਦੀਆਂ ਨੇ ਉਹਨਾਂ ਨੂੰ ਉਹਨਾਂ 'ਤੇ ਵੀ ਧਿਆਨ ਦਿੱਤਾ ਗਿਆ ਅਤੇ ਟ੍ਰੇਡਿੰਗ ਪਲੇਟਫਾਰਮ ਨੇ ਤਾਜ਼ਾ ਅੰਕੜੇ ਸੀ ਉਹਨਾਂ ਦੀ ਜਾਂਚ ਕੀਤੀ ਔਰਗਨਾਈਜੇਸ਼ਨ ਫਾਰ ਇਕਨੋਮਿਕ ਕੋਆਪਰੇਸ਼ਨ ਐਂਡ ਡਿਵੈਲਪਮੈਂਟ OECD ਦੇ ਵਿੱਚ ਅਤੇ ਰਿਪੋਰਟ ਦੇ ਮੁਤਾਬਕ ਕੰਟਰੀਜ਼ ਜਿਹੜੇ ਕਿ ਮਜ਼ਬੂਤ ਸੁਰੱਖਿਆ ਦਾ ਸਿਸਟਮ ਅਤੇ ਸਾਇੰਸ ਅਤੇ ਰਿਸਰਚ ਦੇ ਵਿੱਚ ਇਨਵੈਸਟਮੈਂਟ ਕਰਦੇ ਨੇ ਉਹਨਾਂ ਦੀ ਇਹ ਸੂਚੀ ਬਣੀ ਹੈ ਉਸ ਮੁਤਾਬਕ ਕਿਉਂਕਿ ਪ੍ਰੋਗਰਾਮ 'ਚ ਸਮਾਂ ਸਾਡਾ ਥੋੜ੍ਹਾ ਰਹਿ ਗਿਆ ਅਸੀਂ ਜਾਂਦੇ ਜਾਂ ਤਾਂ ਦੱਸ ਦਈਏ ਕਿ ਨੰਬਰ 1 ਤੇ ਦੁਨੀਆ ਭਰ ਦੇ ਵਿੱਚ ਸਿੰਗਾਪੁਰ ਆਉਂਦਾ ਅਤੇ ਉਹਨਾਂ ਦਾ ਸਮਾਰਟਨੈਸ ਸਕੋਰ 87 ਹੈ ਨੰਬਰ 2 ਤੇ ਸਵਿਟਜ਼ਰਲੈਂਡ ਉਹਨਾਂ ਦਾ 80 ਹੈ ਨੰਬਰ 3 ਤੇ ਸਾਊਥ ਕੋਰੀਆ ਉਹਨਾਂ ਦਾ 68 ਹੈ ਨੰਬਰ 4 ਤੇ ਆਸਟ੍ਰੇਲੀਆ 67 ਹੈ ਨੰਬਰ 5 ਤੇ ਤਾਈਵਾਨ ਹੈ 66 ਹੈ ਨੰਬਰ 6 ਤੇ ਜਪਾਨ ਹੈ 65 ਹੈ ਨੰਬਰ 7 ਤੇ ਡੈਨਮਾਰਕ ਹੈ ਉਹਨਾਂ ਦਾ 62 ਹੈ 8 ਤੇ ਯੂਨਾਈਟਡ ਕਿੰਗਡਮ ਹੈ 60 ਹੈ 9ਵੇਂ ਤੇ ਨਿਊਜ਼ੀਲੈਂਡ ਉਹਨਾਂ ਦਾ 59 ਹੈ 10ਵੇਂ ਤੇ ਕੈਨੇਡਾ ਦਾ ਵੀ 59 ਹੈ ਇਸ ਤੋਂ ਬਾਅਦ ਫਿਨਲੈਂਡ ਸਵੀਡਨ ਆਈਸਲੈਂਡ ਨੈਦਰਲੈਂਡ ਆਸਟ੍ਰੇਲੀਆ ਐਸਟੋਨੀਆ ਬੈਲਜੀਅਮ ਅਤੇ ਯੂਨਾਈਟਡ ਸਟੇਟਸ ਦਾ 18ਵਾਂ ਨੰਬਰ ਹੈ ਜੀ ਪੂਰੀ ਸੋਚੀ ਕਿਸੇ ਦਿਨ ਫੇਰ ਆਪ ਜੀ ਨਾਲ ਸਾਂਝੀ ਕਰਾਂਗੇ ਇਸ ਸਮਾਰਟਨੈਸ ਦੇ ਲੈਵਲ 'ਤੇ ਜੋ ਅੰਕੜੇ ਆਏ ਨੇ ਉਹ ਤੁਹਾਡੇ ਨਾਲ ਸਾਂਝੇ ਕੀਤੇ ਨੇ ਪ੍ਰੋਗਰਾਮ ਵਿੱਚ ਸਮਾਂ ਸਾਡਾ ਲਗਭਗ ਸਮਾਗਤ ਯਾਦ ਕਰਾ ਦਈਏ ਕਿ ਇਹ ਜੋ ਗੱਲਬਾਤ GNE ਮੋਰਗੇਜ ਦੇ ਮਿਆਂ ਭਟਨਾਗਰ ਦੇ ਨਾਲ ਹੋਣੀ ਸੀ 8 ਵਜੇ ਹੋਵੇਗੀ 8 ਵਜੇ ਇੱਕ ਵਿਸ਼ੇਸ਼ ਪ੍ਰੋਗਰਾਮ ਹੈ ਤੁਸੀਂ ਜ਼ਰਾ ਗੌਰ ਨਾਲ ਸੁਣਨਾ ਉਸ ਵਿੱਚ ਬਹੁਤ ਹੀ ਵਧੀਆ ਲਾਈਟ ਕੁਛ ਗੱਲਾਂ ਬਾਤਾਂ ਜਿਹੜੀਆਂ ਸਵਲੀਨ ਕੌਰ ਜੱਸੜ ਅਤੇ ਮੈਡਮ ਗੁਰਚਰਨ ਕੌਰ ਸਿੰਧ ਹੋਰਾਂ ਨੇ ਕੀਤੀਆਂ ਨੇ ਉਹ ਤੁਹਾਡੇ ਨਾਲ ਸ਼ੇਅਰ ਕੀਤੀਆਂ ਜਾਣਗੀਆਂ ਮੈਨੂੰ ਦਿਓ ਇਜਾਜ਼ਤ ਹੋਈਆਂ ਭੁਲਾ ਚੁੱਕਾਂ ਲਿਖੇ ਮਾਜੀ ਸਤਿ ਸ਼੍ਰੀ ਅਕਾਲ।

0: wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: 94.7 FM Radio Sursangam. Har hafte week ante suno. Monday to Friday. Sham 4 to 5. Kuldeep Singh Vichar Charcha. Sham 8 to 9. Jitendra Pannu. Radiosursangam.ca. Phone 403-585-0910. Radio Sursangam.
2: ਪਤਝੜ ਦਾ ਮੌਸਮ ਆਪਣੇ ਨਾਲ ਇੱਕ ਨਵੀਂ ਸ਼ੁਰੂਆਤ ਦਾ ਅਹਿਸਾਸ ਲੈ ਕੇ ਆਉਂਦਾ ਹੈ ਨਵੀਂ ਰੁਟੀਨ ਸਕੂਨ ਭਰੀਆਂ ਸ਼ਾਮਾਂ ਅਤੇ ਜ਼ਿੰਦਗੀ ਦੀ ਇੱਕ ਨਵੀਂ ਰਫ਼ਤਾਰ ਐਸੇ ਸੋਚ ਨਾਲ ਤਿਆਰ ਕੀਤਾ ਗਿਆ ਹੈ ਲੂਇਸਟਨ ਉੱਤਰੀ ਕੈਲਗਰੀ ਦੀ ਇੱਕ ਖੂਬਸੂਰਤ ਅਤੇ ਵਿਲੱਖਣ ਕਮਿਊਨਿਟੀ ਦਰਖਤਾਂ ਨਾਲ ਸਜੀਆਂ ਸੜਕਾਂ ਕੁਦਰਤੀ ਵੈਟਲੈਂਡ ਅਤੇ ਹਰੀਆਂ ਭਰੀਆਂ ਖੁੱਲ੍ਹੀਆਂ ਥਾਵਾਂ ਜਿੱਥੇ ਕੁਦਰਤ ਤੁਹਾਡੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣ ਜਾਂਦੀ ਹੈ ਇੱਕ ਸ਼ਾਂਤ ਅਤੇ ਸਕੂਨ ਭਰਿਆ ਘਰ ਪਰ ਤੁਹਾਡੀਆਂ ਰੋਜ਼ਾਨਾ ਲੋੜਾਂ ਤੋਂ ਦੂਰ ਨਹੀਂ ਲੂਇਸਟਨ ਕੈਲਗਰੀ ਦੀ 2024 ਨਿਊ ਕਮਿਊਨਿਟੀ ਆਫ ਦਾ ਈਅਰ ਚ ਆਓ ਤੇ ਦੇਖੋ ਜਿੱਥੇ ਨਵੇਂ ਘਰ 5.5 ਲੱਖ ਤੋਂ ਸ਼ੁਰੂ ਹੁੰਦੇ ਹਨ Visit GenesisLand.com.
3: Calgary's oldest, biggest and only South Asian radio station, Sabarang Radio 94.7 FM.
2: Monday, Tuesday, Thursday, Friday 7 to 8 p.m. Sundays 1 to 5 p.m.
3: Visit sabarang.ca.
1: Punjab to prasidh patrakar Jitendra Pannu ji nu somvar to shukrawar Radio Sursangam 94.7 FM te suno. Hafte de weekante Radio Sursangam. Radiosursangam.ca. Phone 403-585-0910. Radio Sursangam.
4: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.
5: Three, two, one, zero.
6: Ladies and gentlemen, get ready to be a part of the hit Desi radio show with Sean. A complete audio magazine.
7: Sangeet Studio.
6: Sangeet Studio.

0: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਇਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਇਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
1: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
2: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
1: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
2: ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
1: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
2: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
1: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
2: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ

0: ਮਸ਼ਹੂਰ ਰਿਐਲਟਰ ਅਰੁਣ ਕੌਸ਼ਲ।
1: ਅੱਛਾ ਜੀ, ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ?
0: ਜੀ ਹਾਂ, ਕੱਲੇ ਘਰ ਨਹੀਂ, ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ, ਘਰ ਖਰੀਦਣਾ ਹੋਵੇ ਜਾਂ ਵੇਚਣਾ, ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ। ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰੋਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 4036182112। ਅਰੁਣ ਕੌਸ਼ਲ। ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
2: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ 'ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
0: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
1: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ।
3: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
1: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
3: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ, ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
1: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਈਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 4036074208 ਅਕਾਲ ਫੋਰਨ ਐਕਸਚੇਂਜ।
4: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਕਾਰ ਲੈਣ ਦੀਆਂ ਫੀਲਿੰਗ ਆਈ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ।
5: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ।
4: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-600-16-2445। 4036162445।
6: Your choice, your voice. Zara Vakri type ki presentation. Full of masti, full of information. Program is being presented by Sean. Stay tuned. Stay tuned. Stay tuned.
7: Welcome back. October 2nd, 2026. Sham ke 5 baj ke ho gaye 36 minute. Kya wo kaha karte the back home mein, jo Pakistan mein Radio Pakistan aur India mein All India Radio hai mera khayal. اسٹوڈیوز کی گھڑیوں میں شام کے 6 بجے ہیں. مجھے وہ اتنا روبوٹک لگتا تھا کہ یار ٹائم ہی بتا رہے ہیں, اتنا سیریس ہونے کی کیا بات. بٹ دیٹ از ہاؤ اولڈ براڈ کاسٹنگ واز. اور دنیا بہت بدل گئی تیزی سے. سنگیت جو ہے اٹ از بینگ براٹ ٹو یو بائی سر سنگم ریڈیو. میرا آپ کا ساتھ ہر فرائیڈے وہ خاص طور پہ رہتا ہے, اور ڈیورنگ دا پروگرام, آفٹر دا پروگرام, شاہد خانم کے ایونٹ کے لیے یا کسی بھی ریزن ہو تو 4036126100 پہ آپ فون کر سکتے ہیں. میرے پاس اسٹوڈیوز میں دوز ہو جسٹ ٹیونڈ ان, آج گیسٹ ہیں ہماری شوکت خانم کینسر ہاسپٹل کیلگری کی ٹیم کے جو یوتھ والنٹیئرز ہیں ان کی لیڈ, اور ان کی تین بہت ہی انرجیٹک, بہت ہی کہنا چاہیے کاز پہ بلیو کرنے والی تین ینگسٹرز, اور ان سے بات چیت ہم کر رہے تھے بریک سے پہلے. تھوڑی سی بات ان سے پھر کرنا چاہوں گے, بیکاز دے ہیو بین انوالو فار اوور آئی ڈونٹ نو 3, 4, 5, 6 years, whatever years. Lena, I don't remember your first event, but obviously after these many events, you get used to, you know, this is a typical of, this is how this evening is going to be unfolded, and, you know, music and speeches and presentation and khana and all that. But what, is there anything special that which touched you in a very profound way? You know what, oh my God, this is something so emotional, or this is something so... that changed you as a person, that giving, helping, supporting other less fortunate is so important.
8: Absolutely. So I believe it was 2 years ago or last year, one of our biggest Shaukat Khanum events in Calgary that, you know, really, really put us on the map with Shaukat Khanum. After that event, the

0: ਵੈਸੀ ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ ਥੈਂਕ ਯੂ
1: कैनेडा विच रहंदिया इंश्योरेंस की बहुत अहमियत है किसी भी तरह की इंश्योरेंस ले पंजाब इंश्योरेंस दे रीजनल मैनेजर हरपिंदर सिद्धू नाल आज ही संपर्क करो सुपर वीजा लाइफ इंश्योरेंस मॉर्गेज इंश्योरेंस RESP दिया वधिया सेवावा ले पिछले लंबे अरसे तो कैलगरी विच जानिया पहचानिया नाम है हरपिंदर सिद्धू ए इंश्योरेंस ले नामवर कंपनिया नाल काम करदे हन होर जानकारी ले पंजाब इंश्योरेंस दे हरपिंदर सिद्धू नाल 403-404-3500 ते संपर्क करो
2: अपने घर का दूजा ना आया सुकून ते कैनेडा च घर खरीदना एक वड्डी चुनौती
3: घर खरीदने तो पहला इत्मीनान नाल किसी प्रोफेशनल दी सलाह जरूर लाओ
2: वधिया घर खरीदना पैसे बचाने ने सिरदर्दी तो भी बचना ते याद कर लो एक नाम मनदीप सिंह गिल
3: सिर्फ घर खरीदने ले ही नहीं बल्कि बेचना भी होवे ता बिल्कुल सही सलाह देणगे मनदीप सिंह गिल
2: घर खरीदने ते वेचण लई मैक्सवेल सेंट्रल दे नाल काम करदे मनदीप सिंह गिल देणगे वधिया सलाह ते प्रोफेशनल सर्विस
3: ਰਿਅਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
2: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
3: ਮੈਕਸਵੈਲ ਸੈਂਟਰਲ ਦੇ ਰਿਅਲਟਰ ਮਨਦੀਪ ਸਿੰਘ ਗਿੱਲ 403-617-1868
1: ਵਾਸੀਓ ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
4: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਂਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
3: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
3: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
3: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
2: ਦੂਜੀ ਲੋਕੇਸ਼ਨ 117-7771 ਐਵੀਨਿਊ
3: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
2: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
3: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ
2: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
3: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
2: 403-835-2222
5: We want to hit you hard with hit music. Because when hit music hits, you feel no pain. Keep listening, keep driving with Sean.
6: And संगीत में आपको एक बहुत ही खूबसूरत गाने की तरफ लेके चलता originally sung by